ਅੜ ਪੁਸਤਕ ਸੰਧਿਆ ਵਾਦੰ ਸਲ ਪੂਜ ਸਵਗਲ ਸਮਾਧੰ ਮੁਖ ਝੂਠ ਵਿਭੂਖਣ ਸਾਰੰ ਤ੍ਰੈਪਾਲ ਤੇ ਹਾਲ ਵਿਚਾਰੰ ਗਲ ਮਾਲਾ ਤਿਲਕ ਲਲਾਟਿੰ ਦੋ ਤੁਕੀ ਬਸ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਾ ਫੋਕਟ

ਲੱਖ ਜਾਰੀਆਂ, ਲੱਖ ਕੂੜੀਆਂ, ਲੱਖ ਗਾਲ, ਲੱਖ ਠੱਕੀਆਂ ਪਹਿਨਾ ਮੀਆਂ ਰਾਤ ਦਿਨ ਸਜੀ ਨਾਲ ਤਗ ਕਪਾਹ ਕਤੀਏ ਬਾਹਮਣ ਵੱਟਿਆ ਏ ਕੋਹ ਬੱਕਰਾ ਰਿੰਨ ਖਾਇਆ ਸਭ ਕੋ ਆਖੇ ਪਾਏ।

ਮਾਨਸ ਖਾਣੇ ਕਰਹਿ ਨਵਾਜ ਸ਼੍ਰੀ ਵਗਾਇਨ ਥਿਨ ਗਲ ਤਾਗ ਤਿੰਨ ਘਰ ਬ੍ਰਹਮਣ ਪੂਰਹਿ ਨਾਦ ਉਹਨਾਂ ਭੇ ਆਵੇ ਓਏ ਸਾਧ ਕੂੜੀ ਰਾਸ ਕੂੜਾ ਵਾਪਾਰ ਕੂੜ ਬੋਲ ਕਰੇ ਆਹਾਰ ਸਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਿਆ ਭਰਪੂਰ ਮੱਥਾ ਟਿੱਕਾ ਤੇੜ

ਧੋਤੀ ਕਾ ਖਾਈ ਹੱਥ ਸ੍ਰੀ ਜਗ ਕਾ ਸਾਈ ਨੀਲ ਵਸਤਰ ਪੈਰ ਹੋਵੇ ਪ੍ਰਵਾਨ ਲੇਸ਼ ਧਾਨ ਲੇ ਪੂਜੇ ਪ੍ਰਾਣ ਅਭਾਖਿਆ

ਤੁਹਾਡੀ ਚਿੱਤ ਹੈ ਅੰਦਰ ਸਭ ਕੋ ਵੇਖ ਨਜ਼ਰੀ ਹੇਠ ਚਲਾਇੰਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇੰਦਾ ਵੱਡੋ ਵੱਡਾ ਵਡਮੇਜਨੀ ਸਿਰੇ ਸਿਰ ਧੰਦੇ ਲਾਇੰਦਾ ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਹ ਕਰਾਇੰਦਾ ਦਰਮੰਗਨ ਭਿੱਖ ਨਾ ਪਾਇੰਦਾ ਦਰਮੰਗਨ ਭਿੱਖ ਨਾ

0: अभी आप सुन रहे थे प्रोग्राम एक ही फिल्म से, आकाशवाणी दिल्ली का ये इंद्रप्रस्थ चैनल है। 1:40 होने को है, कुछ ही देर में समाचार प्रसारित किए जाएंगे।
1: नमस्कार, ये आकाशवाणी है। खबरों के इस बुलेटिन नाल मैं अमन देव। पहला खास खबर, भारतीय नस्ली वितकरे के खात्मे बारे संयुक्त राष्ट्र कमेटी की रिपोर्ट विच कीतियां गईयां टिप्पणियां नूं रद्द कीता है। भारत ने उचाई वाले इलाकों सैनिकों लिए स्वदेशी पैराशूट तकनोलॉजी में एक बड़ी सफलता हासिल की है। पंजाब सरकार ने कहा कि सूबे में खंड की कोई कमी नहीं है। पाकिस्तान के इस्लामाबाद के एक हस्पताल में अग लगने कारण 14 नवजात बच्चों की मौत हो गई है। कोलंबो क्रिकेट टेस्ट मैच भारत खिलाफ श्रीलंका की टीम अपनी पहली पारी 290 दौड़ा से आउट होने के बाद फॉलो ऑन खेलने के लिए मजबूर। भारत ने नस्ली वितकरे के खात्मे बारे संयुक्त राष्ट्र कमेटी की रिपोर्ट में कीतियां गईयां टिप्पणियां रद्द कीता है। भारत ने इन्हां नूं राजनीतिक तौर से प्रेरित और दुर्भावनापूर्ण करार दिता है। नस्ली वितकरे के खात्मे बारे अंतरराष्ट्रीय संधि ICERD तहत भारत की 11वीं समीक्षा तो बाद कमेटी की रिपोर्ट बारे मीडिया के सवालों के जवाब में विदेश मंत्रालय के बुलारे रणधीर जायसवाल ने कहा कि भारत ने इस विच रचनात्मक भावना नाल हिस्सा लिया है। श्री जायसवाल ने कहा कि भारत ने 1960 के दहाके विच नस्ली वितकरे के खात्मे बारे अंतरराष्ट्रीय संधि की गलबात और खरड़ा तैयार करने विच मोहरी भूमिका निभाई सी। उन्होंने नस्ली वितकरे का मुकाबला करने लई भारत की दृढ़ वचनबद्धता नूं भी दोहराया। समीक्षा दौरान भारत ने अपनी संवैधानिक सुरक्षा उपावां, मजबूत कानूनी ढांचे ते पछड़े वर्गों की राखी लई निरंतर यत्नां नूं उजागर कीता। भारत ने इस गल ते जोर दिता है कि संयुक्त राष्ट्र सुरक्षा परिषद की तुरंत तरजीह चल रहे टकरावां दे मानवी असरां नूं घटाउण लई कदम चुकना होनी चाहीदी है। जन संकट, विश्वव्यापी ते स्थानक भोजन संकटां नूं दूर करने विच सुरक्षा परिषद की भूमिका विषय तहत सुरक्षा परिषद की खुली बहस नूं संबोधन करदिआं संयुक्त राष्ट्र विच भारत दे स्थाई प्रतिनिधि पी हरीश ने सुरक्षित फौजी ते बिना रुकावट मनुखी सहायता पहुंच दे नाल प्रभावशाली टकराव निपटारा विधियां दा समर्थन करन दा सद्दा दित्ता। उन्होंने सुरक्षा परिषद नूं इह वी अपील कीती कि ओह इह यकीनी बनाउण कि पाबंदियां समेत इस दे उपा अणजाणे च मनुखी सहायता जां जायज़ भोजन ते खेतीबाड़ी व्यापार विच रुकावट ना बनन। भारत ने उचाई वाले इलाकों में सैनिकों लिए स्वदेशी पैराशूट तकनोलॉजी में एक बड़ी सफलता हासिल की है। रक्षा खोज ते विकास संगठन DRDO के आगरा दारद ADRDO वालों डिजाइन ते विकसित किए गए मिलिट्री कॉम्बैट पैराशूट सिस्टम का लद्दाख के न्यूमा में मुद ड्रोप जोन में सफल टेस्ट किया गया। इस दौरान सिखलाई प्राप्त जंपर ने लगभग 22,000 फुट की ऊंचाई तो लगभग -15 डिग्री तापमान से छाल मारी। अजिहियां चुनौतीपूर्ण स्थितियां ते उचाई के बावजूद पैराशूट सिस्टम ते सारियां संबंधित स्वदेशी उप प्रणालियों की सफलतापूर्वक वरतों की गई। इस तों बाद जंपर ने 13,700 फुट की ऊंचाई ते सुरक्षित ढंग नाल लैंडिंग की। इस टेस्ट विच ना सिर्फ पैराशूट की वरतों की गई सगों एक स्वदेशी पैरा कंप्यूटर ऑक्सीजन सिस्टम ते विशेष जंप सूट समेत होर महत्वपूर्ण उपकरणों की भी वरतों की गई। लोकसभा सकत्र ने तृणमूल कांग्रेस के 20 बागी संसद मैंबर तृणमूल नेता अभिषेक बैनर्जी की पटीशन से नोटिस जारी किया जिस उन्होंने दल बदली विरोधी कानून तहत अयोग ठहराने की मांग की गई है। उन्होंने 7 दिन के अंदर जवाब देने कहा गया है। यह 20 तृणमूल संसद मैंबर नैशनलिस्ट सिटीजनस पार्टी ऑफ इंडिया NCPE में शामिल हो गए सन। यह कदम सुप्रीम कोर्ट वालों अयोग ठहराने दी पटीशन ते जल्दी फैसला लेने की मांग करने वाली अभिषेक बैनर्जी की पटीशन ते सुनवाई करने लई सहमति देने तों बाद आया है। तृणमूल कांग्रेस संसदीय पार्टी के अंदर विवाद उदों शुरू होया सी जदों इस ते 20 लोकसभा मैंबर ने ऐलान किया कि त्रिपुरा आधारित राजनीतिक संगठन NCPI विच शामिल हो गए ने जां उसका हिस्सा बन गए ने। खबरां तुसीं आकाशवाणी तो सुन रहे हो। साडा एक्सटेंडल है @AIRRNU जलंधर, साडा फेसबुक पेज है RNU-AIR जलंधर, ते यूट्यूब ते साडा चैनल है @AIR जलंधर। पंजाब सरकार ने कहा कि सूबे विच खंड की कोई कमी नहीं है। अधिकारी जनता के हितों की राखी लई खंड के भंडार, विक्री ते सप्लाई की लगातार निगरानी कर रहे हैं। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੰਡ ਦੀ ਕਮੀ ਦੇ ਮੁੱਦੇ ਨੂੰ ਹੱਲ ਕਰਨ ਲਈ ਕੱਲ ਸੀਨੀਅਰ ਅਧਿਕਾਰੀਆਂ ਨਾਲ ਇਕ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਨੂਾਂ ਕਿਹਾ ਕਿ ਸੂਬੇ ਵਿਚ ਖੰਡ ਦੀ ਢੁਕਵੀਂ ਉਪਲਬਧਤਾ ਤੇ ਜਮ੍ਹਾਂਖੋਰਾਂ ਵਿਰੁੱਧ ਕਾਰਵਾਈ ਕੀਤੀ ਜਾਏਗੀ। ਮੁੱਖ ਮੰਤਰੀ ਨੇ ਕਿਹਾ ਕਿ 2025-26 ਵਿਚ ਖਰਾਬ ਮੌਸਮ ਕਾਰਨ ਪੰਜਾਬ ਸਮੇਤ ਦੇਸ਼ ਭਰ ਵਿਚ ਗੰਨੇ ਦੇ ਉਤਪਾਦਨ ਵਿਚ ਗਿਰਾਵਟ ਆਈ ਹੈ। ਹਾਲਾਂਕਿ ਘੱਟ ਉਤਪਾਦਨ ਦੇ ਬਾਵਜੂਦ ਸੂਬੇ ਕੋਲ ਖੰਡ ਦੇ ਢੁਕਵੇਂ ਭੰਡਾਰ ਨੇ ਤੇ ਸਥਿਤੀ ਚਿੰਤਾਜਨਕ ਨਹੀਂ ਹੈ। ਅੱਜ ਪੈਗੰਬਰ ਹਜ਼ਰਤ ਮੁਹੰਮਦ ਦਾ ਜਨਮ ਦਿਨ ਈਦ ਮਿਲਾਦ ਉਨ ਨਬੀ ਪੂਰੀ ਧਾਰਮਿਕ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹੈ। ਇਸ ਸਬੰਧ ਵਿਚ ਪੈਗੰਬਰ ਮੁਹੰਮਦ ਦੇ ਜੀਵਨ ਤੇ ਸਿੱਖਿਆਵਾਂ ਬਾਰੇ ਮਿਲਾਦ ਮਹਿਫਲਾਂ ਤੇ ਸੀਰਤ ਸੰਮੇਲਨ ਆਯੋਜਿਤ ਕੀਤੇ ਜਾ ਰਹੇ ਨੇ। ਇਸ ਮੌਕੇ ਤੇ ਮਿਲਾਦ ਜਲੂਸ ਵੀ ਕੱਢੇ ਜਾ ਰਹੇ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈਦ ਮਿਲਾਦ ਉਨ ਨਬੀ ਦੇ ਮੌਕੇ ਤੇ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ ਹੈ। ਅੱਜ ਕੇਰਲਾ ਵਾਸੀ ਓਨਮ ਦਾ ਤਿਉਹਾਰ ਰਵਾਇਤੀ ਜੋਸ਼ੋ ਖਰੋਸ਼ ਨਾਲ ਮਨਾ ਰਹੇ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਓਨਮ ਦੇ ਮੌਕੇ ਤੇ ਸਾਰੇ ਦੇਸ਼ ਵਾਸੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਨੇ। ਨੌਜਵਾਨ ਮਾਮਲਿਆਂ ਤੇ ਖੇਡ ਮੰਤਰਾਲਾ ਕੱਲ ਰਾਸ਼ਟਰੀ ਖੇਡ ਦਿਵਸ ਮੌਕੇ ਪੰਜਾਬ ਤੇ ਹਰਿਆਣਾ ਦੇ ਹਰੇਕ ਜ਼ਿਲ੍ਹੇ ਦੇ ਦੋ ਕਾਲਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿਚ ਖੇਲੋ ਇੰਡੀਆ ਸੰਵਾਦ ਖੇਲ ਕੀ ਬਾਤ ਪ੍ਰਧਾਨ ਮੰਤਰੀ ਕੇ ਸਾਥ ਦਾ ਆਯੋਜਨ ਕਰ ਰਿਹਾ ਹੈ। ਇਹ ਸੰਵਾਦ ਮੇਰਾ ਯੁਵਾ ਭਾਰਤ ਮਾਈ ਭਾਰਤ ਵੱਲੋਂ ਆਯੋਜਿਤ ਕੀਤਾ ਜਾ ਰਿਹੈ ਤੇ ਇਸ ਦਾ ਉਦੇਸ਼ ਨੌਜਵਾਨਾਂ ਨੂੰ ਖੇਡਾਂ ਤੰਦਰੁਸਤੀ ਤੇ ਨੌਜਵਾਨਾਂ ਦੀ ਅਗਵਾਈ ਵਾਲੇ ਵਿਕਸਿਤ ਭਾਰਤ ਦੇ ਰਾਸ਼ਟਰੀ ਦ੍ਰਿਸ਼ਟੀਕੋਣ ਨਾਲ ਜੋੜਨਾ ਹੈ। ਮਾਈ ਭਾਰਤ ਪੰਜਾਬ ਦੇ ਸੂਬਾ ਡਾਇਰੈਕਟਰ ਰਸ਼ਮੀਤ ਕੌਰ ਨੇ ਦਸਿਆ ਕਿ ਵਿਦਿਆਰਥੀ ਤੇ ਨੌਜਵਾਨ ਇਨ੍ਹਾਂ ਸਥਾਨਾਂ ਤੋਂ ਰਾਸ਼ਟਰੀ ਪੱਧਰ ਵਾਲੇ ਪ੍ਰੋਗਰਾਮਾਂ ਵਿਚ ਸ਼ਾਮਲ ਹੋਣਗੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਰਚੁਅਲ ਸੰਬੋਧਨ ਨੂੰ ਸੁਣਨਗੇ। ਸਥਾਨਕ ਖਿਡਾਰੀ ਤੇ ਜਨ ਪ੍ਰਤੀਨਿਧ ਵੀ ਇਸ ਵਿਚ ਹਿੱਸਾ ਲੈਣਗੇ, ਜਿਸ ਨਾਲ ਨੌਜਵਾਨਾਂ ਨੂੰ ਆਪਣੇ ਵਿਚਾਰ ਤੇ ਸੁਝਾਅ ਸਾਂਝੇ ਕਰਨ ਦਾ ਮੌਕਾ ਮਿਲੇਗਾ। ਪਾਕਿਸਤਾਨ ਚ ਇਸਲਾਮਾਬਾਦ ਦੇ ਇਕ ਹਸਪਤਾਲ ਦੇ ਇਸਤਰੀ ਰੋਗ ਵਾਰਡ ਵਿਚ ਅੱਗ ਲੱਗਣ ਕਾਰਨ 14 ਨਵਜਾਤ ਬੱਚਿਆਂ ਦੀ ਮੌਤ ਹੋ ਗਈ ਹੈ। ਹਸਪਤਾਲ ਪ੍ਰਸ਼ਾਸਨ ਨੇ ਇਕ ਬਿਆਨ ਵਿਚ ਕਿਹਾ ਕਿ ਨਵਜੰਮੇ ਬੱਚਿਆਂ ਦੀ ਮੌਤ ਹਸਪਤਾਲ ਦੇ ਜੱਚਾ ਬੱਚਾ ਵਾਰਡ ਦੀ ਤੀਜੀ ਮੰਜ਼ਿਲ ਤੇ ਅੱਗ ਲੱਗਣ ਕਾਰਨ ਹੋਈ। ਪ੍ਰਸ਼ਾਸਨ ਨੇ ਕਿਹਾ ਕਿ ਬਚਾਅ ਟੀਮਾਂ ਤੁਰੰਤ ਮੌਕੇ ਤੇ ਪਹੁੰਚੀਆਂ ਤੇ ਅੱਗ ਤੇ ਕਾਬੂ ਪਾ ਲਿਆ ਗਿਆ। ਉਨੂਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਲਈ ਇਕ ਕਮੇਟੀ ਬਣਾਈ ਗਈ ਹੈ। ਸਰਕਾਰ ਨੇ ਰੱਖੜੀ ਦੇ ਮੌਕੇ ਤੇ ਸਾਰੀਆਂ ਔਰਤਾਂ ਨੂੰ ਇਕ ਸਾਲ ਦਾ ਮੁਫ਼ਤ ਮੋਬਾਈਲ ਰੀਚਾਰਜ ਦੇਣ ਦੇ ਦਾਅਵੇ ਨੂੰ ਫਰਜ਼ੀ ਕਰਾਰ ਦਿੱਤਾ ਹੈ। ਪ੍ਰੈਸ ਇਨਫਰਮੇਸ਼ਨ ਬਿਊਰੋ PIB ਦੀ ਤੱਥ ਜਾਂਚ ਇਕਾਈ ਨੇ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਨੂੰ ਫਰਜ਼ੀ ਕਰਾਰ ਦਿੱਤਾ ਹੈ। ਇਸ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਅਜਿਹਾ ਕੋਈ ਐਲਾਨ ਨਹੀਂ ਕੀਤਾ। ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਗੁੰਮਰਾਹਕੁੰਨ ਦਾਅਵਿਆਂ ਤੇ ਵਿਸ਼ਵਾਸ ਨਾ ਕਰਨ। ਹਿਮਾਚਲ ਪ੍ਰਦੇਸ਼ ਵਿਚ ਅੱਜ ਤੜਕੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸ਼ਿਮਲਾ ਵਿਚ ਸਵੇਰੇ 5:46 ਤੇ ਕਰੀਬ ਭੁਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ ਜੋ ਕੁਝ ਸਕਿੰਟਾਂ ਤੱਕ ਜਾਰੀ ਰਹੇ। ਭੁਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਤੇ 4.0 ਮਾਪੀ ਗਈ। ਇਸ ਤੋਂ ਪਹਿਲਾਂ ਚੰਬਾ ਵਿਚ ਵੀ ਤੜਕੇ 4:38 ਤੇ ਕਰੀਬ 2.5 ਦੀ ਤੀਬਰਤਾ ਦੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭਾਰਤ ਤੇ ਸ੍ਰੀਲੰਕਾ ਵਿਚਕਾਰ ਕੋਲੰਬੋ ਕ੍ਰਿਕਟ ਟੈਸਟ ਦੇ ਦੂਜੇ ਤੇ ਆਖਰੀ ਮੈਚ ਦੇ ਚੌਥੇ ਦਿਨ ਫਾਲੋ ਆਨ ਤੋਂ ਬਾਅਦ ਤਾਜ਼ਾ ਖ਼ਬਰਾਂ ਅਨੁਸਾਰ ਸ੍ਰੀਲੰਕਾ ਨੇ ਦੂਜੀ ਪਾਰੀ ਚ 2 ਵਿਕਟਾਂ ਤੇ 155 ਦੌੜਾਂ ਬਣਾ ਲਈਆਂ ਨੇ। ਇਸ ਤੋਂ ਪਹਿਲਾਂ ਸ੍ਰੀਲੰਕਾ ਦੀ ਟੀਮ ਪਹਿਲੀ ਪਾਰੀ ਵਿਚ 290 ਦੌੜਾਂ ਬਣਾ ਕੇ ਆਊਟ ਹੋ ਗਈ। ਚੌਥੇ ਦਿਨ ਸ੍ਰੀਲੰਕਾ ਨੇ ਕੱਲ ਦੇ 8 ਵਿਕਟਾਂ ਤੇ 265 ਦੌੜਾਂ ਤੋਂ ਖੇਡ ਸ਼ੁਰੂ ਕੀਤੀ ਤੇ ਸਿਰਫ 25 ਦੌੜਾਂ ਹੀ ਜੋੜ ਸਕਿਆ।

ਉੱਥੇ ਧਰੁਵ ਜਰੇਲ ਅਤੇ ਦੇਵਦੱਤ ਪੜੀਕਲ ਦੇ ਸੈਂਕੜਿਆਂ ਦੀ ਬਦੌਲਤ ਆਪਣੀ ਪਹਿਲੀ ਪਾਰੀ 503 ਦੌੜਾਂ ਤੇ ਖਤਮ ਕਰਨ ਦਾ ਐਲਾਨ ਕੀਤਾ ਸੀ। ਭਾਰਤ ਇਸ ਸਮੇਂ 2 ਮੈਚਾਂ ਦੀ ਲੜੀ ਚ 1-0 ਨਾਲ ਅੱਗੇ ਹੈ। ਨਾਰਵੇ ਵਿਚ ਕਸ਼ਮੀਰੀ ਪ੍ਰਵਾਸੀਆਂ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿਚ ਕੀਤੇ ਜਾ ਰਹੇ ਅਤਿਆਚਾਰਾਂ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤਾ ਹੈ। ਨਾਰਵੇ ਦੀ ਸੰਸਦ ਦੇ ਬਾਹਰ ਪ੍ਰਦਰਸ਼ਨਕਾਰੀ ਨੇ ਪਾਕਿਸਤਾਨੀ ਸੁਰੱਖਿਆ ਬਲਾਂ ਵੱਲੋਂ ਕੀਤੀ ਜਾ ਰਹੀ ਬੇਰਹਿਮੀ ਤੇ ਹਿੰਸਾ ਦਾ ਮੁੱਦਾ ਉਠਾਇਆ ਹੈ। ਪ੍ਰਦਰਸ਼ਨਕਾਰੀ ਨੇ ਪਾਕਿਸਤਾਨੀ ਫੌਜ ਵਿਰੁੱਧ ਨਾਅਰੇਬਾਜ਼ੀ ਕੀਤੀ। ਜੁਆਇੰਟ ਅਵਾਮੀ ਐਕਸ਼ਨ ਕਮੇਟੀ ਨਾਲ ਇਕਜੁੱਟਤਾ ਜ਼ਾਹਿਰ ਕਰਦਿਆਂ ਇਲਾਕੇ ਵਿਚ ਪਾਕਿਸਤਾਨੀ ਸੁਰੱਖਿਆ ਬਲਾਂ ਦੀਆਂ ਕਾਰਵਾਈਆਂ ਨੂੰ ਖਤਮ ਕਰਨ ਦੀ ਮੰਗ ਕੀਤੀ ਗਈ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਭਾਰਤ ਨੇ ਨਸਲੀ ਵਿਤਕਰੇ ਦੇ ਖਾਤਮੇ ਬਾਰੇ ਸੰਯੁਕਤ ਰਾਸ਼ਟਰ ਕਮੇਟੀ ਦੀ ਰਿਪੋਰਟ ਵਿਚ ਕੀਤੀਆਂ ਗਈਆਂ ਟਿੱਪਣੀਆਂ ਨੂੰ ਰੱਦ ਕੀਤਾ ਹੈ। ਭਾਰਤ ਨੇ ਉਚਾਈ ਵਾਲੇ ਇਲਾਕਿਆਂ ਵਿਚ ਸੈਨਿਕਾਂ ਲਈ ਸਵਦੇਸ਼ੀ ਪੈਰਾਸ਼ੂਟ ਤਕਨਾਲੋਜੀ ਵਿਚ ਇਕ ਵੱਡੀ ਸਫਲਤਾ ਹਾਸਲ ਕੀਤੀ ਹੈ। ਪੰਜਾਬ ਸਰਕਾਰ ਨੇ ਕਿਹਾ ਕਿ ਸੂਬੇ ਵਿਚ ਖੰਡ ਦੀ ਕੋਈ ਕਮੀ ਨਹੀਂ ਹੈ। ਪਾਕਿਸਤਾਨ ਚ ਇਸਲਾਮਾਬਾਦ ਦੇ ਇਕ ਹਸਪਤਾਲ ਵਿਚ ਅੱਗ ਲੱਗਣ ਕਾਰਨ 14 ਨਵਜਾਤ ਬੱਚਿਆਂ ਦੀ ਮੌਤ ਹੋ ਗਈ ਹੈ ਤੇ ਕੋਲੰਬੋ ਕ੍ਰਿਕਟ ਟੈਸਟ ਮੈਚ ਚ ਭਾਰਤ ਖਿਲਾਫ਼ ਸ੍ਰੀਲੰਕਾ ਦੀ ਟੀਮ ਆਪਣੀ ਪਹਿਲੀ ਪਾਰੀ ਚ 290 ਦੌੜਾਂ ਤੇ ਆਊਟ ਹੋਣ ਤੋਂ ਬਾਅਦ ਆਲਓਵਰ ਖੇਡਣ ਲਈ ਮਜਬੂਰ ਹੋ ਗਈ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਿਕ ਖ਼ਬਰਾਂ ਦਾ ਬੁਲੇਟਿਨ ਸ਼ਾਮੀ 6:20 ਤੇ ਹੋਏਗਾ। ਨਮਸਕਾਰ।

ਨਾਮ ਤੋਂ ਸਾਫ ਨੁਸਰਤ ਫਤਿਹ ਅਲੀ ਖਾਨ ਤੇ ਸਾਥੀਆਂ ਦੀਆਂ ਆਵਾਜ਼ਾਂ ਵਿਚ ਸੁਣਦੇ ਪਏ ਹੋਵੇ। ਰੱਬ ਨੇ ਪਿਆਰ ਦੇ ਜ਼ਰੀਏ ਦੁਨੀਆ ਕੀ ਰਚਨਾ ਕੀਤੀ ਹੋਈ ਤੇ ਇਸ ਪਿਆਰ ਦੇ ਜ਼ਰੀਏ ਹੀ ਇਨਸਾਨ ਸਾਰਾ ਚੀਜ਼ਾਂ ਵਿਚ ਰੱਬ ਦੀ ਹਾਜ਼ਰੀ ਕੋ ਰੂਬਰੂ ਦੇਖ ਸਕਦਾ ਹੈ। ਸ਼ਾਹਬਾਜ ਕਲੰਦਰ ਦਾ ਨਾਂ ਤੁਸੀਂ ਸੁਣਿਆ ਹੋ ਸੀ। ਸ਼ਾਹਬਾਜ ਕੋ ਭਾਈ ਬੰਦੀ ਸ਼ਾਂਤੀ ਤੇ ਸਬਰ ਦਾ ਸੁਨੇਹਾ ਦੇਣ ਕੀਤੇ ਜਾਂਦਾ ਵੇਂਦਾ ਹੈ। ਸੂਫੀ ਸੰਤ ਹਜ਼ਰਤ ਨਿਜ਼ਾਮੁਦੀਨ ਔਲੀਆ ਬਹੁ ਵੈਰਾਗ ਤੇ ਸਹਾਰਨ ਸ਼ਕਤੀ ਦੇ ਪ੍ਰਤੀਕ ਹਨ। ਔਲੀਆ ਸਾਹਿਬ ਆਦੇ ਹਿੰਦ ਸੁਫੀਆਨਾ ਕਲਾਮ ਬਹਾਵ ਰੂਹਾਨੀ ਪਿਆਰ ਦਾ ਬਹਾਵ ਹੈ। ਇਹ ਪਿਆਰ ਤੇ ਭਗਤੀ ਦੇ ਜ਼ਰੀਏ ਸੱਚ ਵੱਲ ਕੋ ਘਿਨੇ ਦੀ ਵੇਂਦੀ ਹੈ। ਇਸ ਗੱਲ ਕੋ ਤੁਸਾਂ ਗਾਲਿਬ ਦੇ ਇਸ ਮਸ਼ਹੂਰ ਸ਼ੇਰ ਤੋਂ ਬਹੁ ਵਧੀਆ ਤਰੀਕੇ ਸਮਝ ਸਕਦੇ ਹੋ। ਸ਼ੇਰ ਕੋ ਮੈਂ ਕੁਝ ਸਰਾਇਕੀ ਚ ਪੜੇਂਦੀ ਹਾਂ। ਉਹ ਆਏ ਸਾਡੇ ਘਰ ਵਿਚ ਖੁਦਾ ਦੀ ਕੁਦਰਤ ਹੈ ਕਦਹਾ ਅਸਾਂ ਉਨ੍ਹਾਂ ਕੋ ਕਦਹਾ ਆਪਣੇ ਘਰ ਕੋ ਦੇਦੇ ਹਾਂ। ਇਕ ਬੜਾ ਸ਼ੇਰ ਗਾਲਿਬ ਦਾ ਹੈ ਤੂਫਾਨ ਆਏ ਤਾਂ ਕਿ ਸਵੇਰ ਨਾ ਹੋਈ ਹਾਂ ਪਰ ਚੈਨ ਨਾਲ ਬਸਰ ਨਾ ਹੋਈ ਮੇਰਾ ਹਾਲ ਸੁਣਾ ਜਮਾਨੇ ਨੇ ਇਕ ਤੁਸਾਂ ਕੋ ਖਬਰ ਨਾ ਹੋਈ ਤੇ ਆਓ ਹੁਣ ਸੁਣਦੇ ਹਾਂ ਸ਼ਾਹ ਹੁਸੈਨ ਦੀ ਕਾਫੀ ਗਾਵਣ ਵਾਲੀ ਹਿੰਦ ਸੰਤੋਸ਼ ਕੁਮਾਰ।

ਭੋਗ ਭਗਤੀ ਸੰਗੀਤ ਸੁਣਦੇ ਹੈ ਤਾਂ ਸੂਫੀ ਸੰਗੀਤ ਜਦੋਂ ਆਇਆ ਹੈ ਤਾਂ ਫੌਰਨ ਲੋਕਾਂ ਦੇ ਹਾਂਕ ਨੂੰ ਭਾਵਣ ਲੱਗਾ ਤਾਂ ਸਫਲਾ ਰਿਹਾ ਕਿਉਂਕਿ ਸੂਫੀ ਕਵਿਤਾ ਸਿਰਫ ਗੀਤ ਜਾਂ ਕਵਿਤਾ ਨਹੀਂ ਹੁੰਦੀ ਇਸ ਵਿਚ ਉਪਦੇਸ਼ ਦਿੱਤੇ ਜਾਂਦੇ ਹਨ ਜ਼ਿੰਦਗੀ ਨੂੰ ਸਵਾਰਨ ਕੀਤੇ ਸਮਾਜਿਕ ਬੁਰਾਈਆਂ ਮਿਟਾਵਣ ਕੀਤੇ ਇਸ ਕੀਤੇ ਇੱਛਿਤ ਲੋਕਾਂ ਦੇ ਹਾਂਕ ਨੂੰ ਭਾ ਗਏ ਅਮੀਰ ਖੁਸਰੋ ਨੂੰ ਸੂਫੀ ਗੀਤ ਸੰਗੀਤ ਦਾ ਪਿਓ ਆਖਾ ਵੇਂਦਾ ਹੈ ਉਨ੍ਹਾਂ ਦੇ ਕਲਾਮ ਕਵਾਲੀ ਅਲਿਕਾਰ ਹਨ ਗਜ਼ਲ ਕਥਾ ਰੁਬਾਈ ਉਨ੍ਹਾਂ ਦੇ ਬੇਰੂਪ ਹਨ ਅਮੀਰ ਖੁਸਰੋ ਦਾ ਇੱਕ ਛੋਟਾ ਜਿਹਾ ਸ਼ੇਰ ਹੈ ਜੋ ਪੈ ਆਵਣ ਕੋ ਕਹਿ ਗਏ ਅਜ ਹੂ ਨਾ ਆਏ ਇੱਕ ਹੋਰ ਸ਼ੇਰ ਹੈ ਜਿਸ ਵਿਚ ਅਮੀਰ ਖੁਸਰੋ ਨੇ ਪਰਿਵਾਰ ਤੇ ਰਿਸ਼ਤਿਆਂ ਦੀ ਗੱਲ ਕੀਤੀ ਹੈ ਅਸਾ ਤਹਾ ਬਾਬੁਲ ਤੇਰੇ ਪਿੰਜਰੇ ਦੀ ਚਿੜੀਆਂ ਸਵੇਰ ਕੀਤੇ ਉੱਡ ਜਾ ਸਾ ਬਾਬਲ ਮੇ ਕੋ ਕਾਨੂ ਵਿਆਹੇ ਪਰਦੇਸ ਤੇ ਹੁਣ ਮੈਂ ਤੁਹਾਨੂੰ ਸੁਣ ਲੈਂਦੀ ਹਾਂ ਬੀਬੀ ਨੂਰਾਂ ਦਾ ਗਾਇਆ ਸੁਫੀਆਨਾ ਕਲਾਮ।

ਹਰੀ ਬੀਬੀ ਨੂਰਾਂ ਦਾ ਗਾਇਆ ਸੁਫੀਆਨਾ ਕਲਾਮ। ਹੁਣ ਮੈਂ ਤੁਹਾਨੂੰ ਬੁੱਲੇ ਸ਼ਾਹ ਬਾਰੇ ਕੁਝ ਦੱਸਦੀ ਹਾਂ। ਬੁੱਲੇ ਸ਼ਾਹ ਨੇ ਛੋਟੀ ਉਮਰ ਵਿਚ ਹੀ ਲਿਖਣਾ ਸ਼ੁਰੂ ਕੀਤਾ ਹੈ। ਇਨ੍ਹਾਂ ਨੇ ਫਾਰਸੀ ਤੇ ਪੰਜਾਬੀ ਵਿਚ ਬਹੁ ਲਿਖਾ ਹੈ। ਬੁੱਲੇ ਸ਼ਾਹ ਦਾ ਵੇਂਦੇ ਗਰੂਰ ਨਾ ਕਰ ਸ਼ਾਹ ਇਹ ਸ਼ਰੀਰ ਦਾ, ਤੇਰਾ ਵੀ ਖਾਕ ਹੋਗਾ ਮੇਰਾ ਵੀ ਖਾਕ ਹੋਗਾ। ਕਿੰਨੀ ਸੱਚਾਈ ਹੈ ਇਸ ਸ਼ੇਰ ਵਿਚ। ਬੁੱਲੇ ਸ਼ਾਹ ਮੰਨਦੇ ਹੈ ਕਿ ਰੱਬ ਨਾਲ ਇਸ਼ਕ ਤਦੇ ਹੀ ਹੋ ਸਕਦਾ ਹੈ ਜਦੋਂ ਉਹਦੇ ਬੰਦਿਆਂ ਨਾਲ ਵੀ ਥੀਵੇ। ਇਸ ਸ਼ੇਰ ਤੋਂ ਸਮਝੋ, ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ, ਰਾਂਝਾ ਮੈਂ ਵਿਚ ਮੈਂ ਰਾਂਝੀ ਵਿਚ ਹੋਰ ਖਿਆਲ ਨਾ ਕੋਈ, ਮੈਂ ਕਮਲੀ ਹਾਂ। ਇਕ ਸ਼ੇਰ ਬੁੱਲੇ ਸ਼ਾਹ ਦਾ ਸਿਰੈਕੀ ਵਿਚ ਹੈ, ਬਿਆਨ ਸਾਰਾ ਗੱਲ ਲੜੀਆਂ ਅੱਲਾ ਅੱਲਾ ਦੀ ਗਾਲ, ਕੁਝ ਰੌਲਾ ਪਾਇਆ ਆਲਮਾ ਕੁਛ ਕਾਗਜ਼ਾਂ ਪਾਇਆ ਝੱਲ। ਤੇ ਹੁਣ ਪ੍ਰੋਗਰਾਮ ਦੇ ਆਖਿਰ ਵਿਚ ਸੁਣਦੇ ਹਾਂ ਪੂਰਨ ਚੰਦ ਵਡਾਲੀ ਤੇ ਸਾਥੀਆਂ ਕੋ।

ਕਿਤੇ ਸਖਰੇ ਦਿਲੇ ਦਿੱਤੀ ਹੱਸ ਹੱਸ ਕੇ ਕਿਤੇ ਸਖਰੇ ਦਿਲੇ ਦਿੱਤੀ ਹੱਸ ਹੱਸ ਕੇ ਤੈਨੂੰ ਮਾਰੇ ਹਮਲਾਉਣੀ ਨਿਆਰੀ ਨਿਕਲੀ ਆ ਸੱਜਣਾ।

0: ਕਿਤਾ ਸਜਣਾ ਪਿਆਰ ਅਸਾ
1: ਇਹ ਹੈ ਪੂਰਨ ਚੰਦ ਵਡਾਲੀ ਤੇ ਸਾਥੀਆਂ ਨੇ ਗਾਇਆ ਸੁਫੀਆਨਾ ਕਲਾਮ ਸੂਫੀ ਸੰਗੀਤ ਹਮੇਸ਼ਾ ਅਮੀਰ ਵਿਰਾਸਤ ਦੇ ਰੂਪ ਵਿਚ ਮੌਜੂਦ ਰਿਹਾ ਹੈ ਚੰਗੇ ਵਿਚਾਰਾਂ ਨੂੰ ਫੈਲਾਣ ਕੀਤੇ ਸੂਫੀ ਸੰਗੀਤ ਇਕ ਬੜਾ ਜ਼ਰੀਆ ਬਣਾ ਹੈ ਤੇ ਇਹ ਹੈ ਤੁਹਾਡੇ ਕੀਤੇ ਸਰਾਇਕੀ ਪ੍ਰੋਗਰਾਮ ਜਿਸ ਵਿਚ ਤੁਸਾਂ ਸੁਫੀਆਨਾ ਕਲਾਮ ਸੁਣਦੇ ਪਏ ਹੋਵੇ ਇਹ ਪ੍ਰੋਗਰਾਮ ਤੁਹਾਨੂੰ ਕਿੰਝ ਦਾ ਲੱਗਾ ਸਾਕੋ ਖਤ ਘਲ ਕੇ ਜ਼ਰੂਰ ਦੱਸਣਾ ਹੁਣ ਸਰਾਇਕੀ ਪ੍ਰੋਗਰਾਮ ਇੱਥੇ ਹੀ ਖਤਮ ਥਿੰਦਾ ਹੈ ਹਰਜੀਤ ਕੌਰ ਨੂੰ ਇਜਾਜ਼ਤ ਦੇਵੋ
2: ਹੁਣੇ ਤੁਸੀਂ ਸੁਣ ਰਹੇ ਸੀ ਸਰਾਇਕੀ ਪ੍ਰੋਗਰਾਮ ਜੋਕ ਮਾਹੀ ਦੀ ਆਕਾਸ਼ਵਾਣੀ ਵਰਲਡ ਸਰਵਿਸ ਦਿੰਦੀ ਹੈ ਪੰਜਾਬੀ ਸੇਵਾ ਪੇਸ਼ ਕਰਦੇ ਹਾਂ ਦੇਸ਼ ਪੰਜਾਬ ਪ੍ਰੋਗਰਾਮ

ਸਾਮਨ ਸਾਡੀ ਅੱਜ ਦੀ ਇਸ ਮਜਲਿਸ ਚ ਤੁਸੀਂ ਸਮਾਤ ਫਰਮਾਉਂਗੇ ਅੱਜ ਦੀ ਗੱਲ ਦੇ ਤਹਿਤ ਵਿਸ਼ਾ ਹੈ ਸਮਾਜ ਸੇਵਾ ਤੇ ਤਦ ਬਾਅਦ 5:40 ਤੇ ਪ੍ਰੋਗਰਾਮ ਜੀ ਆਇਆਂ ਨੂੰ ਦੇ ਤਹਿਤ ਅੱਜ ਤੁਸੀਂ ਡਾਕਟਰ ਪ੍ਰਕਾਸ਼ ਸਿਆਲ ਦੇ ਨਾਲ ਹੋਈ ਇਕ ਗੱਲਬਾਤ ਸੁਣੋਗੇ ਸ਼ਾਮ 6:10 ਤੇ ਪੰਜਾਬੀ ਫਿਲਮ ਮਿਊਜ਼ਿਕ ਹੋਵੇਗਾ

ਸਾਮਿਨ ਲੋ ਸ਼ੁਰੂ ਕਰਦੇ ਹਾਂ ਸਿਲਸਿਲਾ ਅੱਜ ਦੀ ਗੱਲ ਦਾ। ਸਾਡੀ ਅੱਜ ਦੀ ਗੱਲ ਦਾ ਵਿਸ਼ਾ ਹੈ ਸਮਾਜ ਸੇਵਾ। ਸਾਮਿਨ ਇਹ ਬੜਾ ਹੀ ਇੱਕ ਸਧਾਰਨ ਜਿਹਾ ਨਾਮ ਹੈ ਸਮਾਜ ਸੇਵਾ, ਪਰ ਜੇਕਰ ਇਸ ਨਾਮ ਨੂੰ ਇਸ ਵਿਸ਼ੇ ਨੂੰ ਅਸੀਂ ਧਿਆਨ ਦੇ ਨਾਲ ਇਸ ਉੱਤੇ ਵਿਚਾਰ ਪੇਸ਼ ਕਰੀਏ ਤਾਂ ਫਿਰ ਇਹ ਬੜਾ ਹੀ ਗਹਿਰਾ ਹੁੰਦਾ ਜਾਂਦਾ, ਕਿਉਂਕਿ ਸਮਾਜ ਸੇਵਾ ਦੇ ਨਾਲ ਨਾਲ ਤੁਸੀਂ ਸਮਾਜ ਦੇ ਵਿੱਚ ਇੱਕ ਚੰਗੇ ਇਨਸਾਨ ਦੀ ਭੂਮਿਕਾ ਹੀ ਨਹੀਂ ਅਦਾ ਕਰਦੇ, ਬਲਕਿ ਆਪਣੇ ਦੇਸ਼ ਦੇ ਪ੍ਰਤੀ ਇੱਕ ਚੰਗੇ ਨਾਗਰਿਕ ਹੋਣ ਦਾ ਹੱਕ ਵੀ ਰੱਖਦੇ ਹੋ। ਸਮਾਜ ਸੇਵਾ ਦਾ ਅਰਥ ਸਿਰਫ ਕਿਸੇ ਲੋੜਵੰਦ ਵਿਅਕਤੀ ਦੀ ਮਦਦ ਕਰਨਾ ਨਹੀਂ ਹੁੰਦਾ। ਸਮਾਜ ਸੇਵਾ ਇੱਕ ਬਹੁਤ ਵੱਡਾ ਕੰਮ ਹੈ। ਇਸ ਵਿੱਚ ਅਸੀਂ ਆਪਣੇ ਸਮਾਜ ਨਾਲ ਜੁੜੀਆਂ ਸੰਸਥਾਵਾਂ ਦੇ ਨਾਲ ਜੁੜ ਕੇ ਕੁਝ ਕਰ ਸਕਦੇ ਹਾਂ। ਆਪਣੇ ਆਲੇ ਦੁਆਲੇ, ਆਪਣੇ ਵਾਤਾਵਰਣ, ਆਪਣੇ ਕੁਦਰਤੀ ਸਰੋਤਾਂ ਦੀ ਸਾਂਭ ਸੰਭਾਲ ਦੇ ਪ੍ਰਤੀ ਅਸੀਂ ਜਾਗਰੂਕ ਹੋ ਸਕਦੇ ਹਾਂ। ਦੇਸ਼ ਦੀ ਭਲਾਈ ਦੇ ਲਈ ਹਰ ਤਰ੍ਹਾਂ ਦੇ ਕੀਤੇ ਹੋਏ ਚੰਗੇ ਕੰਮ ਨੂੰ ਸਮਾਜ ਸੇਵਾ ਕਿਹਾ ਜਾਂਦਾ ਹੈ। ਲੋੜਵੰਦ ਦੀ ਮਦਦ ਕਰਨਾ, ਕਿਸੇ ਨੂੰ ਪੜਾ ਦੇਣਾ, ਬਜ਼ੁਰਗਾਂ ਬਿਮਾਰਾਂ ਦੀ ਸੇਵਾ ਕਰਨਾ, ਖੂਨਦਾਨ, ਸਫਾਈ ਮੁਹਿੰਮ, ਰੁੱਖ ਲਗਾਉਣਾ, ਵਾਤਾਵਰਣ ਦੀ ਸੰਭਾਲ, ਇਹੋ ਜਿਹੇ ਬਹੁਤ ਸਾਰੇ ਕੰਮ ਨੇ। ਇਸ ਤੋਂ ਇਲਾਵਾ ਕਿਸੇ ਪਿਆਸੇ ਨੂੰ ਪਾਣੀ ਪਿਆਉਣਾ, ਕਿਸੇ ਦੀ ਮੁਸੀਬਤ ਦੇ ਵਿੱਚ ਫਸੇ ਹੋਏ ਵਿਅਕਤੀ ਦੀ ਮਦਦ ਕਰਨਾ। ਜੇਕਰ ਤੁਸੀਂ ਕਿਸੇ ਦੀ ਖਾਸ ਸਿੱਧੇ ਢੰਗ ਨਾਲ ਮਦਦ ਨਹੀਂ ਕਰ ਸਕਦੇ ਤਾਂ ਅਸਿੱਧੇ ਬਹੁਤ ਸਾਰੇ ਰੂਪ ਨੇ ਜਿਹਦੇ ਵਿੱਚ ਅਸੀਂ ਕਿਸੇ ਦੀ ਮਦਦ ਕਰ ਸਕਦੇ ਹਾਂ। ਸਾਡੀ ਦਿੱਤੀ ਹੋਈ ਕੋਈ ਚੰਗੀ ਸਲਾਹ ਵੀ ਕਿਸੇ ਦਾ ਜੀਵਨ ਜਿਹੜਾ ਹੈ ਉਹ ਚੰਗੇ ਰਾਹ ਪਾ ਸਕਦੀ ਹੈ। ਸਾਨੂੰ ਸਮਾਜ ਸੇਵਾ ਕਰਦੇ ਸਮੇਂ ਇੱਕ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਸਾਡੇ ਵਿੱਚ ਕਦੇ ਵੀ ਦਿਖਾਵਾ ਕਰਨ ਦੀ ਪ੍ਰਵਿਰਤੀ ਹਾਵੀ ਨਹੀਂ ਹੋਣੀ ਚਾਹੀਦੀ। ਦੁਨੀਆਂ ਦੇ ਵਿੱਚ ਕਿਸੇ ਦੀ ਮਦਦ ਕਰਨ ਦੀ ਜਿਹੜੀ ਇੱਕ ਭਾਵਨਾ ਹੈ ਉਹ ਇੱਕ ਨਿਸ਼ਕਾਮ ਭਾਵਨਾ ਹੋਣੀ ਚਾਹੀਦੀ ਹੈ। ਗੱਲ ਕਰਦੇ ਹਾਂ ਚੰਗੇ ਦੇਸ਼ ਦੇ ਨਾਗਰਿਕ ਦੀਆਂ ਕੀ ਡਿਊਟੀਜ਼ ਬਣ ਜਾਂਦੀਆਂ ਨੇ ਕਿ ਅਸੀਂ ਸਭ ਤੋਂ ਪਹਿਲਾਂ ਆਪਣੇ ਜਿਸ ਦੇਸ਼ ਦੇ ਵਿੱਚ ਅਸੀਂ ਪੈਦਾ ਹੋਏ ਹਾਂ ਅਸੀਂ ਉਸ ਦੇਸ਼ ਦੇ ਕਾਨੂੰਨਾਂ ਅਤੇ ਉਸਦੇ ਨਿਯਮਾਂ ਦੀ ਪਾਲਣਾ ਕਰੀਏ। ਕਿਸੇ ਵੀ ਪ੍ਰਕਾਰ ਦੀ ਕੋਈ ਜਨਤਕ ਪ੍ਰਾਪਰਟੀ ਦਾ ਨੁਕਸਾਨ ਨਾ ਕਰੀਏ। ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੀਏ। ਹਰ ਕਿਸੇ ਦਾ ਸਤਿਕਾਰ ਕਰੀਏ। ਏਕਤਾ ਦੀ ਗੱਲ ਕਰੀਏ। ਇੱਕ ਜ਼ਿੰਮੇਵਾਰ ਨਾਗਰਿਕ, ਇਮਾਨਦਾਰ, ਅਨੁਸ਼ਾਸਿਤ, ਸੱਚਾ ਇਨਸਾਨ ਹੀ ਉਹ ਹੁੰਦਾ ਹੈ ਜੋ ਆਪਣੇ ਸਮਾਜ ਦੇ ਵਿੱਚ ਸੇਵਾ ਭਾਵਨਾ ਲੈ ਕੇ ਚੱਲਦਾ ਹੈ, ਜੋ ਕਿ ਦੇਸ਼ ਦੀ ਤਰੱਕੀ ਦੇ ਵਿੱਚ ਆਪਣਾ ਯੋਗਦਾਨ ਪਾਉਂਦਾ ਹੈ, ਚਾਹੇ ਉਹ ਇੱਕ ਛੋਟਾ ਜਿਹਾ ਕਣ ਦੇ ਰੂਪ ਦੇ ਵਿੱਚ ਹੀ ਯੋਗਦਾਨ ਕਿਉਂ ਨਾ ਹੋਵੇ। ਜੇਕਰ ਗੱਲ ਕਰੀਏ ਸਮਾਜ ਸੇਵਾ ਦੀ ਤਾਂ ਇੱਕ ਬਹੁਤ ਹੀ ਨਾਮ ਸਾਹਮਣੇ ਆਉਂਦਾ, ਉਹ ਨਾਮ ਹੈ ਮਦਰ ਟੈਰੇਸਾ ਦਾ। ਮਦਰ ਟੈਰੇਸਾ ਦਾ ਜੀਵਨ ਸਾਨੂੰ ਇਹੀ ਸਿਖਾ ਕੇ ਗਿਆ ਹੈ ਕਿ ਮਨੁੱਖਤਾ ਦੀ ਸੇਵਾ ਕਿੰਨਾ ਵੱਡਾ ਕਰਮ ਹੈ। ਉਨ੍ਹਾਂ ਨੇ ਆਪਣਾ ਪੂਰਾ ਜੀਵਨ ਗਰੀਬਾਂ, ਬਿਮਾਰਾਂ, ਬੇਸਹਾਰਾ ਲੋਕਾਂ ਦੀ ਸੇਵਾ ਲਈ ਸਮਰਪਿਤ ਕੀਤਾ। ਉਨ੍ਹਾਂ ਤੋਂ ਸਾਨੂੰ ਸਿੱਖਣਾ ਚਾਹੀਦਾ ਹੈ ਕਿ ਇੱਕ ਛੋਟੀ ਜਿਹੀ ਮਦਦ ਵੀ ਕਿਸੇ ਦੀ ਜ਼ਿੰਦਗੀ ਦੇ ਵਿੱਚ ਵੱਡਾ ਬਦਲਾਅ ਲਿਆ ਸਕਦੀ ਹੈ, ਤੇ ਕਿਉਂ ਨਾ ਜੇਕਰ ਸਾਡੀ ਇੱਕ ਥੋੜੀ ਜਿਹੀ ਮਦਦ ਦੇ ਨਾਲ ਜਾਂ ਸਾਡੀ ਕਿਸੇ ਦਿੱਤੀ ਹੋਈ ਚੰਗੀ ਸਲਾਹ ਦੇ ਨਾਲ ਕਿਸੇ ਦਾ ਜੀਵਨ ਚੰਗਾ ਹੋ ਸਕਦਾ ਤਾਂ ਕਿਉਂ ਨਾ ਕੀਤਾ ਜਾਏ। ਕਿਉਂਕਿ ਜਦੋਂ ਅਸੀਂ ਕਿਸੇ ਦੇ ਲਈ ਕੋਈ ਚੰਗਾ ਸੋਚਦੇ ਹਾਂ ਨਾ, ਤੇ ਜਦੋਂ ਉਸ ਚੰਗੇ ਦੇ ਨਤੀਜੇ ਚੰਗੇ ਹੋ ਕੇ ਸਾਹਮਣੇ ਆਉਂਦੇ ਨੇ ਤਾਂ ਦੂਜਿਆਂ ਦੇ ਚਿਹਰਿਆਂ ਦੇ ਉੱਤੇ ਮਿਲੀ ਹੋਈ ਮੁਸਕਰਾਹਟ ਜਿਹੜੀ ਸਾਡੀ ਵਜ੍ਹਾ ਨਾਲ ਮਿਲਦੀ ਹੈ, ਉਸ ਤੋਂ ਵੱਡਾ ਸਕੂਨ ਤੇ ਉਸ ਤੋਂ ਕੀਮਤੀ ਵਸਤੂ ਦੁਨੀਆਂ ਦੇ ਵਿੱਚ ਸਾਹਮਣੇ ਹੋਰ ਕੋਈ ਵੀ ਨਹੀਂ। ਸਮਾਜ ਸੇਵਾ ਕਿਸੇ ਵੀ ਰੂਪ ਦੇ ਵਿੱਚ ਹੋ ਸਕਦੀ ਹੈ।

0: ਕਿਸੇ ਨੂੰ ਪੜ੍ਹਾ ਦੇਣਾ ਇਹ ਬਹੁਤ ਵੱਡੀ ਸੇਵਾ ਹੈ, ਕਿਉਂਕਿ ਤੁਹਾਡਾ ਪੜਾਇਆ ਹੋਇਆ ਇੱਕ ਅੱਖਰ ਕੀ ਪਤਾ ਕਿਸੇ ਦੀ ਜ਼ਿੰਦਗੀ ਬਦਲ ਦੇ। ਬਿਮਾਰ ਜਾਂ ਜ਼ਖਮੀ ਹਾਲਤ ਦੇ ਵਿੱਚ ਕਿਸੇ ਇਨਸਾਨ ਨੂੰ ਉਸ ਵਕਤ ਜਿਹੋ ਜਿਹੀ ਜ਼ਰੂਰਤ ਹੋਵੇ ਉਹੋ ਜਿਹਾ ਦਾਨ ਕਰ ਦੇਣਾ, ਜਿਵੇਂ ਕਿ ਖੂਨ ਦਾਨ ਦੀ ਅਸੀਂ ਗੱਲ ਕੀਤੀ, ਜਿਸ ਦੇ ਨਾਲ ਉਸਦੀ ਜ਼ਿੰਦਗੀ ਬਚ ਸਕਦੀ ਹੈ, ਉਸਦੇ ਪਰਿਵਾਰ ਦੇ ਜੀ ਉਹਨਾਂ ਦਾ ਜੀਵਨ ਖੁਸ਼ਹਾਲ ਹੋ ਸਕਦਾ, ਤਾਂ ਸਾਨੂੰ ਜ਼ਰੂਰ ਕਰਨਾ ਚਾਹੀਦਾ। ਸਭ ਤੋਂ ਵੱਡੀ ਵਾਤਾਵਰਣ ਦੀ ਗੱਲ ਹੈ, ਅਸੀਂ ਆਪਣਾ ਆਲਾ ਦੁਆਲਾ ਕਿਹੋ ਜਿਹਾ ਰੱਖਦੇ ਹਾਂ, ਕੀ ਅਸੀਂ ਕਿਤੇ ਪਲਾਸਟਿਕ ਦੀ ਵਰਤੋਂ ਵੱਧ ਤਾਂ ਨਹੀਂ ਕਰ ਰਹੇ, ਅਸੀਂ ਉਸਦੀ ਵਰਤੋਂ ਨੂੰ ਰੋਕਣ ਦੇ ਵਿੱਚ ਕੀ ਯੋਗਦਾਨ ਪਾ ਰਹੇ ਹਾਂ। ਸਭ ਤੋਂ ਵੱਡਾ ਯੋਗਦਾਨ ਤਾਂ ਸਾਡੇ ਉਹਨਾਂ ਨੌਜਵਾਨਾਂ ਦਾ ਵੀ ਹੈ ਜੋ ਸੜਕ ਦੇ ਉੱਤੇ ਨਿਕਲਦੇ ਨੇ ਤੇ ਮੋਟਰਸਾਈਕਲ ਦੇ ਉੱਤੇ ਹੈਲਮਟ ਪਾ ਕੇ ਨਿਕਲਦੇ ਨੇ, ਕਿਉਂਕਿ ਉਹ ਆਪਣੀ ਜ਼ਿੰਦਗੀ ਦੇ ਨਾਲ ਨਾਲ ਦੂਸਰਿਆਂ ਦੀ ਜ਼ਿੰਦਗੀ ਨੂੰ ਵੀ ਬਚਾ ਰਹੇ ਨੇ। ਸਭ ਤੋਂ ਵੱਡਾ ਯੋਗਦਾਨ ਉਹਨਾਂ ਦਾ ਵੀ ਹੈ ਜਿਹੜੇ ਟ੍ਰੈਫਿਕ ਦੇ ਉੱਤੇ ਖੜੇ ਰੈੱਡ ਲਾਈਟ ਦੇ ਉੱਤੇ ਪੇਸ਼ੈਂਸ ਦੇ ਨਾਲ ਸਬਰ ਦੇ ਨਾਲ ਉਡੀਕ ਕਰ ਰਹੇ ਨੇ ਹਰੀ ਲਾਈਟ ਹੋਣ ਦੀ। ਉਹਨਾਂ ਦਾ ਵੀ ਯੋਗਦਾਨ ਭੁੱਲਿਆ ਨਹੀਂ ਜਾ ਸਕਦਾ, ਕਿਉਂਕਿ ਉਹ ਵੀ ਸਮਾਜ ਸੇਵਾ ਦਾ ਹੀ ਇੱਕ ਹਿੱਸਾ ਹੈ ਕਿ ਉਹ ਉਡੀਕ ਰਹੇ ਨੇ ਆਪਣੇ ਸਮੇਂ ਆਉਣ ਦੀ, ਆਪਣੀ ਵਾਰੀ ਦੇ ਆਉਣ ਦੀ, ਤੇ ਕਿਸੇ ਵੀ ਹਾਦਸੇ ਨੂੰ ਹੋਣ ਤੋਂ ਬਚਾ ਰਹੇ ਨੇ। ਸਭ ਤੋਂ ਵੱਡਾ ਯੋਗਦਾਨ ਸਾਡੇ ਉਹਨਾਂ ਨੌਜਵਾਨਾਂ ਦਾ ਵੀ ਹੈ ਜਿਹੜੇ ਕਿ ਸਾਈਡ ਤੇ ਹੋ ਕੇ ਵਾਕ ਕਰਕੇ ਜਾ ਰਹੇ ਨੇ ਤੇ ਦੂਜੇ ਨੂੰ ਲੰਘਣ ਦੇ ਲਈ ਉਡੀਕ ਵੀ ਕਰ ਰਹੇ ਨੇ। ਸੋ ਇਹ ਬੜੀ ਛੋਟੀਆਂ ਛੋਟੀਆਂ ਚੀਜ਼ਾਂ ਨੇ, ਪਰ ਇਹ ਛੋਟੀਆਂ ਛੋਟੀਆਂ ਚੀਜ਼ਾਂ ਮਿਲ ਕੇ ਸਾਡੇ ਲਈ ਕਿੰਨਾ ਵੱਡਾ ਯੋਗਦਾਨ ਪੈਦਾ ਕਰ ਰਹੀਆਂ ਨੇ ਇਹ ਦੇਖਣਾ ਬਹੁਤ ਜ਼ਰੂਰੀ ਹੈ। ਸਭ ਤੋਂ ਵੱਧ ਸਮਾਜ ਸੇਵਾ ਉਹਨਾਂ ਪਰਿਵਾਰਾਂ ਉਹਨਾਂ ਘਰਾਂ ਦੇ ਵਿੱਚ ਵੀ ਹੈ ਜਿਹੜੇ ਆਪਣੇ ਘਰ ਦੇ ਵਿੱਚ ਚੱਲ ਰਹੀਆਂ ਟੂਟੀਆਂ ਨੂੰ ਸਮੇਂ ਅਨੁਸਾਰ ਬੰਦ ਕਰ ਦਿੰਦੇ ਨੇ, ਪਾਣੀ ਨੂੰ ਵੇਸਟ ਹੋਣ ਤੋਂ ਬਚਾਉਂਦੇ ਨੇ ਤੇ ਆਪਣੇ ਬੱਚਿਆਂ ਨੂੰ ਵੀ ਉਹ ਪਾਣੀ ਦੀ ਦੁਰਵਰਤੋਂ ਕਰਨ ਤੋਂ ਰੋਕਦੇ ਨੇ। ਉਹਨਾਂ ਦੇ ਵੀ ਇਸ ਸਮਾਜ ਸੇਵਾ ਦੇ ਯੋਗਦਾਨ ਨੂੰ ਭੁੱਲਿਆ ਨਹੀਂ ਜਾ ਸਕਦਾ, ਕਿਉਂਕਿ ਪਾਣੀ ਸਿਰਫ ਮੇਰਾ ਜਾਂ ਤੁਹਾਡਾ ਹੀ ਹੱਕ ਨਹੀਂ ਹੈ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਵੀ ਉਨਾ ਹੀ ਹੱਕ ਹੈ ਇਸ ਪਾਣੀ ਦੇ ਉੱਤੇ। ਆਪਣਾ ਉਨਾ ਕੁ ਵਰਤੀਏ ਜਿੰਨਾ ਕੁ ਸਾਨੂੰ ਚਾਹੀਦਾ ਤੇ ਆਉਣ ਵਾਲਿਆਂ ਦੇ ਲਈ ਅਸੀਂ ਬਚਾ ਕੇ ਰੱਖੀਏ, ਇਹ ਵੀ ਸਾਡੇ ਸਮਾਜ ਸੇਵਾ ਦਾ ਇੱਕ ਬਹੁਤ ਵੱਡਾ ਹਿੱਸਾ। ਆਪਣੇ ਨੌਜਵਾਨਾਂ ਨੂੰ ਵਿਹਲੇ ਸਮੇਂ ਦੇ ਵਿੱਚ ਜਿਹੜੇ ਬਜ਼ੁਰਗ ਘਰਾਂ ਦੇ ਵਿੱਚ ਬੈਠ ਕੇ ਗਲੀਆਂ ਦੇ ਵਿੱਚ ਨੁੱਕੜਾਂ ਦੇ ਵਿੱਚ ਜਾਂ ਸ਼ਾਮ ਨੂੰ ਘਰ ਦੇ ਬਾਹਰ ਉਹਨਾਂ ਨੂੰ ਨਸ਼ੇ ਕਰਨ ਤੋਂ ਵਰਜਦੇ ਨੇ, ਉਹਨਾਂ ਨੂੰ ਸਮੇਂ ਸਮੇਂ ਤੇ ਸਲਾਹ ਦਿੰਦੇ ਨੇ, ਇਹ ਵੀ ਤਾਂ ਸਮਾਜ ਸੇਵਾ ਦਾ ਹੀ ਇੱਕ ਰੂਪ ਹੈ ਕਿ ਉਹ ਆਪਣੇ ਬੱਚਿਆਂ ਦੇ ਨਾਲ ਨਾਲ ਸਮਾਜ ਦੇ ਬਾਕੀ ਬੱਚਿਆਂ ਦੇ ਬਾਰੇ ਵੀ ਸੋਚਦੇ ਨੇ। ਸੋ ਇਹੋ ਜਿਹੇ ਬਹੁਤ ਸਾਰੀਆਂ ਉਦਾਹਰਨਾਂ ਨੇ ਜਿਨ੍ਹਾਂ ਨੂੰ ਅਸੀਂ ਸਮਾਜ ਸੇਵਾ ਦਾ ਹਿੱਸਾ ਮੰਨਦੇ ਹਾਂ ਤੇ ਉਹਨਾਂ ਨੂੰ ਕਦੇ ਵੀ ਦਰਕਿਨਾਰ ਨਹੀਂ ਕੀਤਾ ਜਾ ਸਕਦਾ, ਉਹਨਾਂ ਦੇ ਕੰਮਾਂ ਨੂੰ ਕਦੇ ਭੁੱਲਿਆ ਨਹੀਂ ਜਾ ਸਕਦਾ। ਤੇ ਜੇਕਰ ਹਰ ਵਿਅਕਤੀ ਆਪਣੇ ਹੱਕ ਨਾਲ ਆਪਣੇ ਦਾਇਰੇ ਦੇ ਵਿੱਚ ਰਹਿ ਕੇ ਸਮਾਜ ਲਈ ਕੁਝ ਵੀ ਕਰ ਰਿਹਾ ਉਹ ਸਮਾਜ ਸੇਵਾ ਦਾ ਹੀ ਹਿੱਸਾ ਤੇ ਸਾਨੂੰ ਸਾਰਿਆਂ ਨੂੰ ਹੀ ਜੋ ਸਾਡੇ ਕੋਲ ਹੋ ਸਕਦਾ ਉਹ ਕੁਝ ਨਾ ਕੁਝ ਜ਼ਰੂਰ ਕਰਦੇ ਰਹਿਣਾ ਚਾਹੀਦਾ, ਕਿਉਂਕਿ ਸਿਰਫ ਪੈਸਿਆਂ ਦੀ ਮਦਦ ਹੀ ਸਮਾਜ ਸੇਵਾ ਨਹੀਂ ਹੁੰਦੀ, ਕਿਸੇ ਵੀ ਰੂਪ ਦੇ ਵਿੱਚ ਕੀਤੀ ਜਾਣ ਵਾਲੀ ਦੂਸਰਿਆਂ ਦੇ ਪ੍ਰਤੀ ਕੋਈ ਚੰਗੀ ਨਸੀਹਤ ਉਹ ਵੀ ਸਮਾਜ ਸੇਵਾ ਦਾ ਹੀ ਉਨਾ ਹੀ ਹਿੱਸਾ। ਸੋ ਜੋ ਜਿਹਦੇ ਕੋਲ ਹੈ ਉਹ ਜੇਕਰ ਉਨਾ ਉਨਾ ਵੀ ਸਮਾਜ ਨੂੰ ਦੇਣਾ ਸ਼ੁਰੂ ਕਰ ਦੇਵੇ ਤਾਂ ਫੇਰ ਅਸੀਂ ਬਹੁਤ ਜਲਦ ਇੱਕ ਖੁਸ਼ਹਾਲ ਦੇਸ਼ ਦੇ ਵਿੱਚ ਵਾਸ ਕਰਾਂਗੇ, ਵਿਕਸਿਤ ਦੇਸ਼ ਦੇ ਸੁਪਨੇ ਨੂੰ ਅਸੀਂ ਸਾਕਾਰ ਕਰਨ ਦੇ ਵਿੱਚ ਪੂਰੀ ਮਦਦ ਕਰਾਂਗੇ। ਸੋ ਸਾਮਿਨ, ਇਹ ਸੀ ਅੱਜ ਦੀ ਗੱਲ ਜਿਸ ਵਿੱਚ ਅਸੀਂ ਗੱਲਬਾਤ ਕੀਤੀ ਕਿ ਸਮਾਜ ਸੇਵਾ ਆਖਿਰ ਹੈ ਕੀ। ਵਾਧਿਆਂ ਸਾਹਮਣੇ ਆਪਣੇ ਅਗਲੇ ਸਿਲਸਿਲੇ ਵੱਲ, ਸਾਡਾ ਅਗਲਾ ਸਿਲਸਿਲਾ ਪ੍ਰੋਗਰਾਮ ਜੀ ਆਇਆਂ ਨੂੰ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਓ ਸੁਣਦੇ ਹਾਂ ਡਾਕਟਰ ਪ੍ਰਕਾਸ਼ ਸਿਆਲ ਦੇ ਨਾਲ ਹੋਈ ਇੱਕ ਮੁਲਾਕਾਤ।
1: ਦੋਸਤੋ, ਆਕਾਸ਼ਵਾਣੀ ਜਲੰਧਰ ਇੱਕ ਬਹੁਤ ਪੁਰਾਣੀ ਸੰਸਥਾ ਹੈ ਔਰ ਇਸ ਪੁਰਾਣੀ ਸੰਸਥਾ ਦੇ ਨਾਮ ਦੇ ਨਾਲ ਇੰਨੇ ਕਰੋਬਰੂ ਹੋ ਗਏ ਕੁਝ ਕਲਾਕਾਰ, ਕੁਝ ਹਸਤੀਆਂ ਕਿ ਉਹ ਇੱਕ ਦੂਸਰੇ ਦਾ ਪਰਿਆਇ ਹੀ ਬਣ ਗਏ। ਆਕਾਸ਼ਵਾਣੀ ਜਲੰਧਰ ਦਾ ਨਾਂ ਆਉਂਦਿਆ ਹੀ ਜਿਹੜੇ ਜਿੱਥੋਂ ਪ੍ਰਕਾਸ਼ ਸਿਆਲ ਬੋਲਦਾ ਹੈ, ਆਕਾਸ਼ਵਾਣੀ ਦੇ ਡਾਇਰੈਕਟਰ ਤੇ ਜਿੱਥੇ ਪ੍ਰਕਾਸ਼ ਸਿਆਲ ਹੁੰਦੇ ਨੇ ਤੇ ਉਹਨਾਂ ਦੀਆਂ ਅੰਗਰੇਜ਼ੀ ਵਾਰਤਾਵਾਂ ਜਿੱਥੋਂ ਪ੍ਰਕਾਸ਼ ਸਿਆਲ ਬੋਲਦੇ ਨੇ, ਉੱਥੋਂ ਦੀਆਂ ਡਿਸਕਸ਼ਨ ਜਿੱਥੇ ਪ੍ਰਕਾਸ਼ ਸਿਆਲ ਆਉਂਦੇ ਨੇ, ਪ੍ਰਕਾਸ਼ ਸਿਆਲ, ਡਾਕਟਰ ਪ੍ਰਕਾਸ਼ ਸਿਆਲ ਇੱਕ ਬਹੁਤ ਵੱਡੇ ਆਰਟਿਸਟ ਪ੍ਰੋਫੈਸਰ ਪੰਜਾਬ ਯੂਨੀਵਰਸਿਟੀ ਵਿਚ ਅਰਥ ਸ਼ਾਸਤਰੀ ਵਿਭਾਗ ਇਕਨੋਮਿਕਸ ਦੇ ਪ੍ਰੋਫੈਸਰ ਰਹੇ। ਅੰਗਰੇਜ਼ੀ ਜਿਨ੍ਹਾਂ ਦਾ ਵਿਸ਼ੇ ਨਹੀਂ ਸੀ ਲੇਕਿਨ ਉਨ੍ਹਾਂ ਵਰਗੀ ਅੰਗਰੇਜ਼ੀ ਸਾਡੇ ਆਕਾਸ਼ਵਾਣੀ ਤੋਂ ਅੱਜ ਤੱਕ ਸ਼ਾਇਦ ਹੀ ਕਿਸੇ ਬੋਲੀ ਹੋਵੇ। ਔਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਜਦੋਂ ਨਾਟਕ ਵਿਭਾਗ ਸ਼ੁਰੂ ਕੀਤਾ ਤਾਂ ਸਭ ਤੋਂ ਪਹਿਲਾਂ ਪ੍ਰਕਾਸ਼ ਸਿਆਲ ਹੋਰਾਂ ਨੂੰ ਕਿਹਾ ਕਿ ਆਓ ਭਾਈ ਇਹਨੂੰ ਸਾਂਭੋ ਮੁਖੀ ਦੇ ਤੌਰ ਤੇ। ਅੱਜ ਅਸੀਂ ਪਤਾ ਨਹੀਂ ਕਿੱਥੋਂ ਪ੍ਰਕਾਸ਼ ਸਿਆਲ ਜਿਹੜੇ ਪਿੱਛੇ ਕੁਝ ਦਿਨਾਂ ਤੋਂ ਇੱਥੇ ਨਹੀਂ ਆ ਰਹੇ ਸੀ, ਕੁਝ ਵਰਿਆਂ ਤੋਂ ਅਸੀਂ ਉਨ੍ਹਾਂ ਨੂੰ ਪਕੜਿਆ ਹੈ ਤੇ ਅਸੀਂ ਚਾਹਾਂਗੇ ਕਿ ਰੂਬਰੂ ਕਰਵਾਈਏ ਆਪਣੇ ਸਰੋਤਿਆਂ ਦੇ ਔਰ ਸੁਣੀਏ ਕਿ ਡਾਕਟਰ ਪ੍ਰਕਾਸ਼ ਸਿਆਲ ਦੇ ਖਜ਼ਾਨੇ ਵਿਚ ਕਿਹੜੀਆਂ ਕਿਹੜੀਆਂ ਯਾਦਾਂ ਨੇ ਤੇ ਹੋਰ ਕਿਹੜੀ ਖੁਸ਼ਬੂ ਹੈ ਜਿਹੜੀ ਕਿ ਉਹ ਸਾਡੇ ਸਰੋਤਿਆਂ ਨੂੰ ਦੇ ਸਕਦੇ ਨੇ। ਡਾਕਟਰ ਪ੍ਰਕਾਸ਼ ਸਿਆਲ ਬਹੁਤ ਸਵਾਗਤ ਹੈ, ਬਹੁਤ ਬਹੁਤ ਸਵਾਗਤ ਤੁਹਾਡਾ ਸਾਡੇ ਸਟੂਡੀਓ ਦੇ ਵਿਚ ਇਕ ਵਾਰ ਫੇਰ। ਡਾਕਟਰ ਪ੍ਰਕਾਸ਼ ਸਿਆਲ ਇਸ ਵਕਤ ਤੁਹਾਡੀ ਕਿੰਨੀ ਉਮਰ ਹੈ?
2: ਦੇਖੋ ਜੀ, ਹੁਣ ਕੁਝ ਦਿਨ ਹੋ ਗਏ, 17 ਮਾਰਚ ਨੂੰ 83 ਵਰਿਆਂ ਦਾ ਹੋਊਗਾ।
1: 83 ਵਰਿਆਂ ਦੇ ਹੋਏ ਇੱਕ ਐਸੇ ਮੁਕਾਮ ਤੇ ਪਹੁੰਚ ਗਏ ਜਦੋਂ ਪਿੱਛੇ ਹੋ ਕੇ ਦੇਖਦੇ ਹੋ ਤੇ ਬਹੁਤ ਕੁਝ ਭਰ ਵੀ ਗਿਆ ਹੈ ਤੇ ਬਹੁਤ ਕੁਝ ਯਾਦ ਵੀ ਹੈ, ਲੇਕਿਨ ਜਿਹੜੀ ਸਭ ਤੋਂ ਪਹਿਲੀ ਗੱਲ ਅਸੀਂ ਕਹੀਏ ਕਿ ਜ਼ਿੰਦਗੀ ਦੇ ਪ੍ਰਤੀ ਜਿਹੜੀ ਇੱਕ ਸੰਤੁਸ਼ਟੀ ਹੈ, ਸੰਤੋਖ ਜਿਹੜਾ ਇੱਕ ਬੰਦੇ ਦੇ ਅੰਦਰ ਹੁੰਦਾ ਹੈ, ਇੱਕ ਕਲਾਕਾਰ ਦੇ ਅੰਦਰ ਹੁੰਦਾ ਹੈ, ਉਹ ਕਿੰਨਾ ਕੁ ਹੈ? ਡਾਕਟਰ ਸਿਆਲ ਇਸ ਵਕਤ ਜ਼ਿੰਦਗੀ ਨੂੰ ਕਿਸ ਤਰ੍ਹਾਂ ਦੇਖਦੇ ਹੋ?
2: ਜ਼ਿੰਦਗੀ ਦੇ ਪ੍ਰਤੀ ਸ਼ੁਰੂ ਤੋਂ ਵਾਹਿਗੁਰੂ ਦੀ ਮਿਹਰ ਰਹੀ ਹੈ, ਪੋਜ਼ਿਟਿਵ ਐਟੀਟਿਊਡ ਰਹੀ ਹੈ, ਹਮੇਸ਼ਾ ਹੀ ਪੋਜ਼ਿਟਿਵ ਰਹੀ ਹੈ। 10-11 ਸਾਲ ਹੋਏ, ਮੇਰੀ ਨਜ਼ਰ ਜਿਹੜੀ ਹੈ ਉਹ ਬਹੁਤ ਆ ਗਈ ਹੈ, ਏਜ ਰਿਲੇਟਿਡ ਨੈਚੁਰਲ ਡੀਜਨਰੇਸ਼ਨ, ਇਹਦਾ ਕੋਈ ਇਲਾਜ ਵੀ ਨਹੀਂ, ਲੇਕਿਨ ਉਸ ਦੇ ਬਾਵਜੂਦ ਪੋਜ਼ਿਟਿਵ ਐਟੀਟਿਊਡ ਹੈ। ਵਾਹਿਗੁਰੂ ਬਹੁਤ ਸ਼ੁਕਰੀਆ ਅਦਾ ਕਰੀਦਾ ਕਿ ਬਿਲਕੁਲ ਵੀ ਕਰ ਸਕਦਾ ਸੀ, ਸੋਰੀ ਦੋ ਇਕੱਠੇ ਕਰਕੇ ਹਾਲੇ ਵੀ ਪੜਦਾ ਰਹੀਦਾ, ਡਿਕਸ਼ਨਰੀ ਵੀ ਦੇਖ ਲਈਦੀ ਹੈ, ਐਨਸਾਈਕਲੋਪੀਡੀਆ ਤੇ ਵੀ ਚਲੇ ਜਾਈਦਾ, ਕਿਉਂਕਿ ਪੜ੍ਹਨ ਲਿਖਣ ਦਾ ਸ਼ੌਕ ਸੀ, ਉਹਦੇ ਬਿਨਾਂ ਤਾਂ ਮੈਂ ਸ਼ਾਇਦ ਸਰਵਾਈਵ ਵੀ ਨਾ ਕਰ ਸਕਦਾ। ਇਸ ਕਰਕੇ
1: ਪੜ੍ਹਨ ਲਿਖਣ ਦਾ ਸ਼ੌਕ ਹੈ ਨਾ ਡਾਕਟਰ ਸਾਹਿਬ, ਡਾਕਟਰ ਪ੍ਰਕਾਸ਼ ਸਿਆਲ ਸ਼ਾਇਦ ਸਾਡੇ ਜਿਹੜੇ ਇਸ ਵਕਤ ਨੌਜਵਾਨ ਵਰਗ ਜਿਹੜੇ ਇਸ ਨੂੰ ਸੁਣ ਰਹੇ ਹੋਣਗੇ, ਉਨ੍ਹਾਂ ਵਿਚੋਂ ਸ਼ਾਇਦ ਕੁਝ ਐਸੇ ਹੋਣਗੇ ਜਿਨ੍ਹਾਂ ਨੇ ਤੁਹਾਨੂੰ ਨਹੀਂ ਦੇਖਿਆ ਹੋਏਗਾ, ਜਾਂ ਸ਼ਾਇਦ ਕਦੇ ਪਿੱਛੇ ਤੁਹਾਡੇ ਡਰਾਮੇ ਉਹ ਨਹੀਂ ਸੁਣ ਸਕੇ ਹੋਣਗੇ, ਜਾਂ ਰੇਡੀਓ ਤੇ ਨਹੀਂ ਸੁਣ ਸਕੇ ਹੋਣਗੇ। ਇਸ ਕਰਕੇ ਬਹੁਤ ਕੁਝ ਦੁਹਰਾਉਣ ਦੀ ਵੀ ਅੱਜ ਲੋੜ ਹੈ ਤੇ ਇਹ ਦੱਸੋ ਕਿ ਇਹ ਜਿਹੜਾ ਅੰਗਰੇਜ਼ੀ ਦਾ ਤੁਹਾਡਾ ਤਲਫੁਜ਼ ਔਰ ਅੰਗਰੇਜ਼ੀ ਸਾਹਿਤ ਦੇ ਵਿਚ ਤੁਹਾਡੀ ਰੁਚੀ, ਉਧਰੋਂ ਡਰਾਮਾ ਤੇ ਪੜ੍ਹਾਉਣਾ ਇਕਨੋਮਿਕਸ ਤੇ ਫਿਰ ਡਰਾਮਾ ਵੀ ਪੜ੍ਹਾਉਣਾ ਤੇ ਇੰਨੇ ਵੱਡੇ ਕਲਾਕਾਰ ਵੀ ਬਣ ਜਾਣਾ, ਇਹ ਸਾਰਾ ਸੁਮੇਲ ਕਿਵੇਂ ਹੋਇਆ ਤੁਹਾਡੇ ਅੰਦਰ?
2: ਠੀਕ ਹੈ, ਔਰ ਪ੍ਰੋਫੈਸ਼ਨ ਮੇਰਾ ਐਸਾ ਸੀ ਕਿ ਟੀਚਿੰਗ ਪ੍ਰੋਫੈਸ਼ਨ, ਉਹਦੇ ਚ ਟਾਈਮ ਬਹੁਤ ਜ਼ਿਆਦਾ ਹੁੰਦਾ, ਇਸ ਕਰਕੇ ਸੈਲਫ ਡਿਵੈਲਪਮੈਂਟ ਜੇ ਕੋਈ ਕਰਨਾ ਚਾਹੇ, ਇਹੋ ਜਿਹਾ ਕੋਈ ਪ੍ਰੋਫੈਸ਼ਨ ਹੈ ਦੁਨੀਆਂ ਦੇ ਤਖ਼ਤੇ ਦੇ ਨਹੀਂ, ਮੈਂ ਕਿਸੇ ਵੀ ਕੀਮਤ ਤੇ ਇਸ ਪ੍ਰੋਫੈਸ਼ਨ ਨੂੰ ਵਾਰਡਨ ਨਹੀਂ ਕਰਨ ਲਈ ਤਿਆਰ ਸੀ। ਮੇਰੇ ਜ਼ਿੰਦਗੀ ਦੇ ਵਿਚ 2-3 ਚਾਂਸ ਐਸੇ ਆਏ ਕਿ ਡਬਲ ਸੈਲਰੀ ਮਿਲ ਰਹੀ ਸੀ, ਮੈਂ ਨਹੀਂ ਗਿਆ, ਕਿਉਂਕਿ ਮੈਨੂੰ ਇਹਦਾ ਸ਼ੌਕ ਸੀ, ਬਹੁਤ ਸ਼ੌਕ ਸੀ। ਉਹ ਬੱਚਿਆਂ ਨਾਲ ਜਦੋਂ ਇੰਟਰੈਕਟ ਕਰਦੇ ਉਸ ਸਮੇਂ, ਮੈਂ ਪਿੱਛੇ ਜੇ ਪੰਜਾਬੀ ਯੂਨੀਵਰਸਿਟੀ ਚ ਉੱਥੇ ਸਟੂਡੈਂਟਸ ਹੈ, ਉਹ ਹੈਡ ਵੀ ਬਣੇ ਹੋਏ, ਉਹ ਬਾਹਰ ਫੜ ਕੇ ਲੈ ਗਏ ਕਿ ਜੀ ਵਰਕਸ਼ਾਪ ਉੱਥੇ ਕੰਡਕਟ ਕਰੋ, ਤੇ ਹੁਣ ਵੀ ਉੱਥੇ ਜਾ ਕੇ ਇੱਕ ਹਫ਼ਤੇ ਦੀ ਵਰਕਸ਼ਾਪ ਥੀਏਟਰ ਤੇ ਕੰਡਕਟ ਕੀਤਾ ਹੈ, ਬੱਚਿਆਂ ਨਾਲ ਇੰਟਰੈਕਟ ਕੀਤਾ ਹੈ।
1: ਹਾਲਾਂਕਿ ਡਾਕਟਰ ਸਾਹਿਬ ਜਿਹੜਾ ਤੁਹਾਡੇ ਵਿਸ਼ੇ ਸੀ ਪੜ੍ਹਾਉਣ ਦਾ, ਜਦੋਂ ਤੁਸੀਂ ਪੰਜਾਬ ਯੂਨੀਵਰਸਿਟੀ ਚ ਪ੍ਰੋਫੈਸਰ ਹੋ ਤੇ ਤੁਹਾਡਾ ਸਬਜੈਕਟ ਸੀ ਇਕਨੋਮਿਕਸ, ਔਰ ਇਕਨੋਮਿਕਸ ਵਿਸ਼ੇ ਜਿਹੜਾ ਹੈ ਬਹੁਤ ਹੀ ਤਰਕਸ਼ੀਲ ਔਰ ਦੋ ਤੇ ਦੋ ਚਾਰ ਹੀ ਹੁੰਦੇ ਨੇ ਔਰ ਪ੍ਰੈਕਟੀਕਲ ਹੈ, ਤੇ

ਤੁਸੀਂ ਇੱਕ ਬਹੁਤ ਵਧੀਆ ਗੱਲ ਹੋਣੀ ਕਹੀ ਹੈ ਕਿ ਮੈਂ ਕਿਸੇ ਵੀ ਕੀਮਤ ਤੇ ਇਹ ਟੀਚਿੰਗ ਪ੍ਰੋਫੈਸ਼ਨ ਨੂੰ ਛੱਡਣਾ ਸਹੀ ਬਾਰਗੇਨਿੰਗ ਤਿਆਰ ਨਹੀਂ ਸੀ। ਅੱਜ ਇਹ ਵੀ ਦੇਖਿਆ ਜਾਂਦਾ ਹੈ ਕਈ ਵਾਰੀ ਕਿ ਟੀਚਰ ਇਹ ਕਹਿੰਦੇ ਨੇ ਕਿ ਹੁਣ ਪੜ੍ਹਾ

0: ਦੇ ਮਨ ਕਰਦੇ ਪਰ ਸਟੱਫ ਹੀ ਨਹੀਂ ਹੈ, ਸਟੂਡੈਂਟਸ ਪੜ੍ਹਨ ਨੂੰ ਤਿਆਰ ਨਹੀਂ ਹੈਗੇ। ਉਸ ਵੇਲੇ ਡਾਕਟਰ ਪ੍ਰਕਾਸ਼ ਸਿਆਲ ਇਕਨੋਮਿਕਸ ਦੇ ਵਿੱਚ ਪੋਇਟਰੀ ਪੋਲੀਟੀਕਲ ਵਿੱਚ ਇਕਨੋਮਿਕਸ ਕਿਵੇਂ ਪੜ੍ਹਾ ਜਾਂਦੇ ਸੀ?
1: ਪੰਜਾਬੀ ਯੂਨੀਵਰਸਿਟੀ ਰਿਸਰਚ ਕਾਲਜ ਨੂੰ ਆਏ, ਇਹਨਾਂ ਵਰਗ ਦੇ ਸਟੂਡੈਂਟ ਵੀ ਆਏ, ਥੀਏਟਰ ਦੇ ਇਹਨਾਂ ਦੇ ਵੀ ਆਏ, ਟੀਚਰ ਵੀ ਕਈ ਬੈਠੇ
0: ਜੀ
1: ਉਹ ਮੇਰੇ ਸੈਸ਼ਨਸ ਦੇ ਵਿੱਚ। ਮੈਨੂੰ ਤਾਂ ਇਹ ਲੱਗਿਆ ਕਿ ਇਹਨਾਂ ਦੀ ਭੁੱਖ ਜਿਹੜੀ ਹੈ, ਇਹਨਾਂ ਦੀ ਪਿਆਸ ਜਿਹੜੀ ਹੈ ਉਹ ਜ਼ਿਆਦਾ ਹੈ ਕਿ ਮੈਂ ਇਸ ਕਾਬਿਲ ਹੈ ਕਿ ਇਹਨਾਂ ਦੀ ਪਿਆਸ ਬਚਾ ਸਕਾਂ। ਉਹ ਬਲਕਿ ਉਸ ਵੇਲੇ ਮੈਨੂੰ ਇੱਕ ਸ਼ੇਰ ਯਾਦ ਆਇਆ ਜੋ ਉੱਥੇ ਤਾਂ ਹੋਰ ਦਿਨਾਂ ਦੇ ਵਿੱਚ ਪੜ ਗਿਆ, ਉਸ ਨੂੰ ਯਾਦ ਆਇਆ। ਉਹ ਹੈ ਕਿ ਕਿਤਨੇ ਦਿਨਾਂ ਕੇ ਪਿਆਸੇ ਹੋ ਗਏ ਯਾਰੋ, ਸੋਚੋ ਤੋ ਪਾਣੀ ਕਾ ਕਤਰਾ ਵੀ ਜਿਨਕੋ ਦਰਿਆ ਲਗਤਾ ਹੈ।
0: ਕਿਆ ਬਾਤ ਹੈ, ਬਹੁਤ ਅੱਛਾ।
1: ਸਟੂਡੈਂਟਸ
0: ਤੁਹਾਡਾ ਵੀ ਜਵਾਬ ਨਹੀਂ ਹੈ, ਕਿਉਂਕਿ ਇੱਕ ਸ਼ੇਰ ਫਿਰ ਜਦੋਂ ਤੁਸੀਂ ਉਹਨਾਂ ਦਾ ਜਿਹੜਾ ਪਾਣੀ ਕਾ ਇਹ ਕਤਰਾ ਵੀ ਦਰਿਆ ਨਜ਼ਰ ਆਤਾ ਹੈ, ਤੋ ਇਹ ਵੀ ਹੈ ਡਾਕਟਰ ਕਿ ਇਹ ਦੇਖਣੇ ਵਾਲੇ ਕੀ ਨਜ਼ਰ ਮੇਂ ਯੇ ਕਰਾਮਤ, ਕਤਰੇ ਤੋ ਤਨਹਾ ਕੋਈ ਦਰਿਆ ਨਹੀਂ ਹੋਤਾ। ਡਾਕਟਰ ਇਹ ਦੱਸੋ ਕਿ ਇਹ ਤਾਂ ਸਭ ਤੁਸੀਂ ਇੱਕ ਸਫਲ, ਤੁਸੀਂ ਭਾਵੇਂ ਕਿਹਾ ਕਿ ਮੇਰਾ ਪੋਜ਼ਿਟਿਵ ਐਟੀਚਿਊਡ ਰਿਹਾ ਜ਼ਿੰਦਗੀ ਦੇ ਪ੍ਰਤੀ ਔਰ ਉਸਨੇ ਤੁਹਾਨੂੰ ਇਸ ਮੁਕਾਮ ਤੱਕ ਪਹੁੰਚਾਇਆ, ਲੇਕਿਨ ਡਾਕਟਰ ਪ੍ਰਕਾਸ਼ ਸਿਆਲ ਜਦੋਂ ਪ੍ਰਕਾਸ਼ ਇੱਕ ਨਿੱਕਾ ਜਿਹਾ ਬੱਚਾ ਹੁੰਦਾ ਸੀ ਉਦੋਂ ਉਹਨੇ ਕੀ ਸੋਚਿਆ ਸੀ ਕਿ ਸਫਲਤਾਵਾਂ ਦੀਆਂ ਸੀੜੀਆਂ ਜਿਹੜੀਆਂ ਸਫਲਤਾ ਦੀ ਉਹ ਕੋਈ ਯਕਦਮ ਤੇ ਕਿਸੇ ਦੇ ਅੱਗੇ ਨਹੀਂ ਆ ਜਾਂਦੀ ਕਿ ਉਹ ਫਟਾਫਟ ਚੜ ਜਾਂਦਾ ਹੈ? ਇਹ ਜ਼ਿੰਦਗੀ ਤੇ ਦੂਸਰਾ ਨਾਮ ਸੰਘਰਸ਼ ਦਾ ਹੈ।
1: ਸ਼ੁਰੂ ਤੋਂ ਮੈਂ ਛੋਟੇ ਹੁੰਦੇ ਕੋਈ ਚੌਥੀ ਪੜ੍ਹਾਈ ਦੇ ਵਿੱਚ ਪੜ੍ਹਦਾ ਸੀ, ਮੇਰੇ ਕੋਈ ਟੀਚਰ ਸੀ ਲਾਹੌਰ ਦੇ ਵਿੱਚ ਸਕੂਲ ਦੇ ਵਿੱਚ, ਤਾਂ ਉਹਨੇ ਕੋਈ ਕਮਾਲ ਪਾਸ਼ਾ ਜਿਹੜੇ ਕਿ ਬਹੁਤ ਵੱਡੇ ਲੀਡਰ ਟਰਕੀ ਦੇ ਸੀ ਉਹਦੇ ਬਾਰੇ ਚ ਅੰਗਰੇਜ਼ੀ ਦੇ ਵਿੱਚ ਕਰਕੇ ਫਿਰ ਸਾਨੂੰ ਸਾਰਾ ਸਮਝਾਇਆ। ਉਹ ਮੇਰੇ ਦਿਮਾਗ ਤੇ ਹਾਲੇ ਤਾਈ ਵੀ ਬਸੀ ਹੋਈ ਹੈ ਔਰ ਖੁੱਬ ਗਈ। ਉਹ ਕੀ ਸੀ ਜਮਾਤ ਤੋਂ ਲੱਗੀ, ਸੋ ਅੰਗਰੇਜ਼ ਤਾਂ ਹੈ ਸੀ ਕੁਝ ਐਂਬੀਸ਼ਨ ਸੀ, ਲੇਕਿਨ ਐਂਬੀਸ਼ਨ ਐਂਬੀਸ਼ਨ ਕਦੀ ਨਹੀਂ ਹੋਈ, ਲੇਕਿਨ ਐਂਬੀਸ਼ਨ ਹਮੇਸ਼ਾ ਰਹੀ ਹੁੰਦੀ ਹੈ। ਕਿਤਾਬਾਂ ਪੜ੍ਹ ਸਕਦਾ, ਜਿੰਨਾ ਕੁਝ ਪੜ੍ਹ ਸਕਦਾ ਲੈਂਸ ਲੈ ਕੇ ਨਜ਼ਰ ਪੜੂੰਗਾ। ਉਹ ਜ਼ਮਾਨਾ ਗਿਆ ਜਦੋਂ 100 ਪੇਜ ਜੋ ਅੱਜ ਨਹੀਂ ਪੜ੍ਹੇ ਤੇ ਨਾ ਮੈਨੂੰ ਆਈ, ਹੁਣ ਤੇ ਥੋੜੀ ਜਿਹੀ ਪੜ੍ਹ ਸਕਦੇ ਉਹ ਬਹੁਤ ਲੱਗਦਾ, ਸੋ ਉਹ ਕਰੀਦਾ। ਔਰ ਗਲਤੀ ਕਹੀ ਸੀ ਕਿਉਂਕਿ ਟੀਚਿੰਗ ਪ੍ਰੋਫੈਸ਼ਨ ਸੀ, ਇੰਨਾ ਟਾਈਮ ਸੀ, ਇਸ ਕਰਕੇ ਫਿਲੋਸਫੀ ਵੀ ਪੜ੍ਹੀ, ਸੋਸ਼ਾਲੋਜੀ ਵੀ ਪੜ੍ਹੀ, ਇੰਟਰਨੈਸ਼ਨਲ ਲਾਅ ਵੀ ਪੜ੍ਹਿਆ, ਉਰਦੂ ਪੋਇਟਰੀ ਵੀ ਪੜ੍ਹੀ, ਇੰਗਲਿਸ਼ ਪੋਇਟਰੀ ਵੀ ਪੜ੍ਹਿਆ, ਇੰਗਲਿਸ਼ ਲਿਟਰੇਚਰ ਚ ਬਹੁਤ ਜ਼ਿਆਦਾ ਰੁਚੀ ਹੋਈ, ਹਿਸਟਰੀ ਵਿੱਚ ਬਹੁਤ ਜ਼ਿਆਦਾ ਰੁਚੀ ਹੋਈ ਮੇਰੀ।
0: ਲੇਕਿਨ ਤੁਸੀਂ ਡਰਾਮੇ ਵੱਲ ਕਿਸ ਤਰ੍ਹਾਂ ਆਏ?
1: ਡਰਾਮਾ ਤਾਂ ਸ਼ੁਰੂ ਤੋਂ ਇੱਕ ਖੁਦਾ ਦਾ ਚੀਜ਼ ਕਹਿੰਦੇ ਉਹ ਸੀ, ਕਿਉਂਕਿ ਮੈਨੂੰ ਹਾਲੇ ਤਾਂ ਯਾਦ ਹੈ ਉਸ ਵੇਲੇ ਰੇਡੀਓ ਹੁੰਦਾ ਹੀ ਨਹੀਂ ਸੀ, ਫਿਲਮਸ ਦਾ ਇੱਕ ਰੇਡੀਓ ਸੀ, ਤੇ ਮੇਰੇ ਬਾਬਾ ਜੀ ਪਿਤਾ ਜੀ ਰੇਡੀਓ ਲੈ ਕੇ ਆਏ ਫਿਲਮਸ ਦਾ, ਤੇ ਉਹਦੇ ਚ ਡਰਾਮਾ ਜਿਹੜਾ ਹੁੰਦਾ ਸੀ ਡਰਾਮਾ ਵੀ ਥੀਏਟਰ, ਜਦੋਂ ਰਾਤ ਨੂੰ 9:30 ਪਤਾ ਨਹੀਂ ਮੈਨੂੰ ਯਾਦ ਨਹੀਂ ਕਿਹੜਾ ਟਾਈਮ ਸੀ, ਉਹ ਮੈਂ ਡਰਾਮਾ ਸੁਣਦਾ ਹੁੰਦਾ ਸੀ। ਔਰ ਐਂਬੀਸ਼ਨ ਸੀ ਕਿ ਮੈਂ ਵੀ ਜੇ ਜਾ ਕੇ ਰੇਡੀਓ ਤੇ ਡਰਾਮਾ ਕਰ ਸਕਾਂ। ਮੈਨੂੰ ਯਾਦ ਆਇਆ ਕਿ ਮੈਂ ਇੱਥੇ ਤੁਹਾਡੇ ਰੇਡੀਓ ਸਟੇਸ਼ਨ ਆਇਆ ਕਿਸ ਤਰ੍ਹਾਂ, ਇੰਟਰਸਟਿੰਗ ਜਿਹੀ ਗੱਲ, ਮੈਂ ਬਾਬਾ ਕੋਲ ਚ ਪੜ੍ਹਦਾ ਹੁੰਦਾ ਸੀ, ਬਾਹਰ ਕਰ ਰਿਹਾ ਸੀ, ਤਾਂ ਸੀਗਾ ਮੇਰੇ ਖਿਆਲ, ਉੱਥੇ ਕੋਈ ਸਟ੍ਰਾਈਕ ਜਾ ਹੋਈ, ਸਟ੍ਰਾਈਕ ਦੇ ਵਿੱਚ ਉਹਨਾਂ ਨੇ ਮੈਂ ਬਹੁਤ ਹੁਸ਼ਿਆਰ ਸੀ, ਟੋਪ ਤੇ ਆਉਂਦਾ ਸੀ, ਫਸਟ ਆਉਂਦਾ ਸੀ, ਤਾਂ

0: ਇਹ ਰੱਬ ਦੀ ਦਿੱਤੀ ਜਾਂਦੀ ਹੈ, ਕਿਸੇ ਨੂੰ ਹੁੰਦੀ ਹੈ। ਪਰ ਡਾਕਟਰ ਸਾਹਿਬ ਇਹ ਹੋ ਗਿਆ, ਫਿਰ ਤੁਸੀਂ ਡਰਾਮਾ ਪੜ੍ਹਾਉਣ ਵਿੱਚ ਵੀ ਆ ਗਏ। ਅਚਾਨਕ ਲੱਗਿਆ ਕਿ ਆਤਮਾ ਨੂੰ ਜਿਸਨੇ ਥੋੜਾ ਜਿਹਾ ਛੇੜਿਆ। ਹੀਰੋ ਤੇ ਹੀਰੋ ਹੀ ਹੁੰਦਾ ਹੈ, ਉਹਦੀ ਸਭ ਹੀ ਉਮਦਾ ਕੁਆਲਿਟੀਜ਼ ਉਸ ਦੇ ਵਿੱਚ ਹੁੰਦੀਆਂ ਨੇ, ਉਹ ਜਿਹੜੀ ਹੌਲੀ ਹੌਲੀ ਪ੍ਰਕਾਸ਼ ਸਿਆਲ ਦੇ ਅੰਦਰ ਵੀ ਆ ਗਈ ਆ। ਤੇ ਜੇ ਡਾਕਟਰ ਨੇ ਕਹੀਏ ਅਸੀਂ ਤੁਹਾਨੂੰ ਕਿ ਤੁਸੀਂ ਪ੍ਰੋਫੈਸਰ ਰਹੇ ਇਕਨੋਮਿਕਸ ਦੇ, ਪ੍ਰੋਫੈਸਰ ਰਹੇ ਡਰਾਮਾ ਵਿਭਾਗ ਦੇ, ਸਟੇਜ ਦੇ ਕਲਾਕਾਰ ਵੀ ਰਹੇ, ਔਰ
1: ਬਹੁਤ ਅੱਛਾ।

0: mezi zjištěvčům a vědomí, to je vlastně tomu i to úplně nějaký hodně tomu pomalých na těchto. A svojí na těchto, taky bezce děku, kým šopnal tomu souvěje, kým šopnal u tomu
1: ਬੱਚੇ ਨੇ ਅੱਜ ਦੇ ਨੇ ਤੇ ਨੌਜਵਾਨ ਵਰਗ ਨੇ ਤੁਹਾਡੇ ਵਿਆਹ ਨੇ ਸਭ ਬੱਚੇ ਨੇ ਤੁਹਾਡੇ ਔਰ ਤੁਹਾਡਾ ਟੈਲੈਂਟ ਜਿੱਥੇ ਤੁਸੀਂ ਖੋ ਜਾਂਦੇ ਹੋ ਦੋ ਸ਼ਬਦ ਆਖਦੇ ਹੋ ਉਹ ਟੈਲੈਂਟ ਉਹਨਾਂ ਦੇ ਵਿੱਚ ਟਰੈਵਲ ਕਰ ਜਾਂਦਾ ਹੈ ਪਰ ਵੈਸੇ ਆਪਣੇ ਬੱਚੇ ਜਿਹੜੇ ਹੈ ਕਿ ਉਹਨਾਂ ਨੇ ਵੀ ਪਿਤਾ ਦੀ ਇਹ ਸਾਰੀ ਵਿਰਾਸਤ ਸਮਝੀ ਹੈ ਕਿ ਉਹਨਾਂ ਦਾ ਖੇਤਰ ਵੱਖਰਾ ਹੈ

ਨਾ ਤੇਰਾ ਨਾ ਤੇਰਾ ਨਾ ਤੇਰਾ ਨਾ ਤੇਰਾ ਨਾ ਤੇਰਾ ਨਾ ਤੇਰਾ ਨਾ ਤੇਰਾ ਨਾ ਤੇਰਾ ਨਾ ਤੇਰਾ ਨਾ ਤੇਰਾ ਨਾ ਤੇਰਾ ਨਾ ਤੇਰਾ ਨਾ ਤੇਰਾ ਨਾ ਤੇਰਾ ਨਾ ਤੇਰਾ ਨਾ ਤੇਰਾ ਨਾ ਤੇਰਾ ਨਾ ਤੇਰਾ ਨਾ ਤੇਰਾ ਨਾ ਤੇਰਾ ਨਾ ਤੇਰਾ ਨਾ ਤੇਰਾ ਨਾ ਤੇਰਾ ਨਾ ਤ

0: ਸਾਨੂੰ ਵੀ ਜਵਾਨੀ ਉੱਤੇ ਹੈ ਮਾਨ ਜਤੀ ਸਾਨੂੰ ਵੀ ਜਵਾਨੀ ਉੱਤੇ ਹੈ ਮਾਨ ਜਤੀ ਸਾਨੂੰ ਵੀ ਜਵਾਨੀ ਉੱਤੇ ਹੈ ਮਾਨ ਜਤੀ ਸਾਨੂੰ ਵੀ ਜਵਾਨੀ ਉੱਤੇ ਹੈ ਮਾਨ ਜਤੀ ਪੂਰੀਆਂ ਮਰਜ਼ਾਦਾ ਹੋਇਆ ਜਵਾਨ ਜਤੀਏ ਪੂਰੀਆਂ ਮਰਜ਼ਾਦਾ ਹੋਇਆ ਜਵਾਨ ਜਤੀਏ
1: ਮੋਇਆ ਨੂੰ ਕਿਉਂ ਮਾਰੇ ਕਿਸੇ ਹੈ ਹੈ ਹੈ ਹੈ।

ਆਸ਼ਾ ਭੋਸਲੇ ਤੇ ਮਹਿੰਦਰ ਕਪੂਰ ਦੀ ਆਵਾਜ਼ ਦੇ ਵਿਚ ਹੁਣੇ ਤੁਸੀਂ ਇਹ ਗੀਤ ਸੁਣਿਆ। ਇਹ ਗੀਤ ਸੀ ਫਿਲਮ ਜੱਟੀ ਦੇ ਵਿਚੋਂ ਲਿਆ ਗਿਆ। ਦੋਸਤੋ, ਪੰਜਾਬੀ ਫਿਲਮ ਮਿਊਜ਼ਿਕ ਸਾਹਮਣੇ ਚੱਲ ਰਿਹਾ ਤੇ ਗੱਲ ਹੁੰਦੀ ਹੈ ਪੰਜਾਬੀ ਸਿਨੇਮਾ ਦੀ, ਜਦੋਂ ਵੀ ਤਾਂ ਇਕ ਗੱਲ ਇਹਦੇ ਨਾਲ ਇਹ ਵੀ ਜੁੜਦੀ ਹੈ ਕਿ ਪੰਜਾਬੀ ਸਿਨੇਮਾ ਨੇ ਸਾਨੂੰ ਚੰਗੀਆਂ ਸੋਹਣੀਆਂ ਸੁਚੱਜੀਆਂ ਕਹਾਣੀਆਂ ਹੀ ਨਹੀਂ ਦਿੱਤੀਆਂ, ਸਗੋਂ ਅਜਿਹੇ ਗੀਤ ਵੀ ਦਿੱਤੇ ਨੇ ਜੋ ਕਦੇ ਪਿਆਰ ਦੀ ਗੱਲ ਕਰਦੇ ਨੇ, ਕਦੇ ਵਿਛੋੜੇ ਦੀ ਗੱਲ ਕਰਦੇ ਨੇ, ਕਦੇ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਸਾਨੂੰ ਮਹਿਸੂਸ ਕਰਾਉਂਦੇ ਨੇ। ਇਸੇ ਤਰ੍ਹਾਂ ਹੀ ਇਹਨਾਂ ਗੀਤਾਂ ਦੀ ਲੜੀ ਦੇ ਵਿੱਚੋਂ ਇੱਕ ਅਗਲਾ ਗੀਤ ਹੈ ਜੋ ਕਿ ਹੈ ਫਿਲਮ ਜੱਟਾ ਆਈ ਵਿਸਾਖੀ ਦੇ ਵਿੱਚੋਂ ਲਿਆ ਗਿਆ ਤੇ ਇਸ ਗੀਤ ਨੂੰ ਗਾਇਆ ਆਸਾ ਸਿੰਘ ਮਸਤਾਨਾ ਹੋਣਾ ਨੇ। ਇਸ ਗੀਤ ਦੇ ਵਿੱਚ ਉਨ੍ਹਾਂ ਨੇ ਪੰਜਾਬ ਦੇ ਵਿਰਸੇ ਨਾਲ ਜੁੜੇ ਮੇਲਿਆਂ ਦੀ ਗੱਲ ਕੀਤੀ ਹੈ ਤੇ ਮੇਲੇ ਜਿਹੜੇ ਕਿ ਸਾਨੂੰ ਭੁੱਲਣ ਨਹੀਂ ਦਿੰਦੇ ਕਿ ਸਾਡਾ ਸਭਿਆਚਾਰ ਕੀ ਹੈ, ਸਾਡੀ ਵਿਰਾਸਤ ਕੀ ਹੈ, ਸਾਡਾ ਵਿਰਸਾ ਕੀ ਹੈ, ਕਿਉਂਕਿ ਮੇਲੇ ਜਿਹੜੇ ਨੇ ਸਿਰਫ ਮਨ ਨੂੰ ਖੁਸ਼ੀ ਜਾਂ ਉਲਾਸ ਹੀ ਨਹੀਂ ਸੀ ਦਿੰਦੇ ਹੁੰਦੇ, ਮੇਲਿਆਂ ਦੇ ਨਾਲ ਨਾਲ ਆਰਥਿਕਤਾ ਵੀ ਪੰਜਾਬ ਦੀ ਜਿਹੜੀ ਹੈ ਬੜੀ ਮਜ਼ਬੂਤ ਹੋਇਆ ਕਰਦੀ ਸੀ। ਸੋ ਸੁਣਦੇ ਆ ਇਸ ਫਿਲਮ ਦੇ ਵਿੱਚੋਂ ਲਿਆ ਗਿਆ ਆਸਾ ਸਿੰਘ ਮਸਤਾਨਾ ਦੀ ਆਵਾਜ਼ ਦੇ ਵਿੱਚ ਇਹ ਗੀਤ।

0: ਚੱਲ ਮੇਰੇ ਨਾਲ ਖੜੇ ਹੋ
1: ਫਿਲਮ ਜੱਟਾ ਆਈ ਵਿਸਾਖੀ ਦੇ ਵਿਚੋਂ ਲਿਆ ਗਿਆ ਸਤ ਸਿੰਘ ਮਸਤਾਨਾ ਦੀ ਆਵਾਜ਼ ਦੇ ਵਿਚ ਇਹ ਗੀਤ। ਯਾਦ ਦਿਲਾਉਂਦਾ ਹੈ ਕਿ ਜਦੋਂ ਪੰਜਾਬ ਦੇ ਵਿਚ ਮੇਲਿਆਂ ਦੀ ਗੱਲ ਹੁੰਦੀ ਸੀ ਤਾਂ ਮੇਲੇ ਵੇਖਣ ਜਾਣ ਦਾ ਕਿੰਨਾ ਚਾਅ ਹੁੰਦਾ ਸੀ, ਕਿੰਨੀ ਖੁਸ਼ੀ ਹੁੰਦੀ ਸੀ। ਕਿਉਂਕਿ ਜੇਕਰ ਪੁਰਾਣੇ ਵਕਤ ਦੀ ਗੱਲ ਕੀਤੀ ਜਾਵੇ ਤਾਂ ਉਦੋਂ ਬਹੁਤ ਸਾਰੇ ਇਹੋ ਜਿਹੇ ਘੁੰਮਣ ਫਿਰਨ ਦੇ ਢੰਗ ਤਰੀਕੇ ਨਹੀਂ ਸੀ ਜਿੰਨੇ ਹੁਣ ਨੇ। ਉਨ੍ਹਾਂ ਦਿਨਾਂ ਦੇ ਵਿਚ ਜਦੋਂ ਕਿਤੇ ਮੇਲੇ ਲੱਗਦੇ ਤਾਂ ਇੰਨਾ ਹੀ ਚਾਅ ਹੁੰਦਾ ਜਿੰਨਾ ਹੁਣ ਸਾਨੂੰ ਕਿਤੇ ਘੁੰਮਣ ਜਾਣ ਦਾ ਚਾਅ ਹੁੰਦਾ। ਸੋ ਇਨ੍ਹਾਂ ਗੀਤਾਂ ਦੇ ਵਿਚ ਸਾਨੂੰ ਸਾਡੇ ਪੁਰਾਣੇ ਵਿਰਸੇ ਦੀ ਝਲਕ ਮਿਲਦੀ ਹੈ ਤੇ ਪਤਾ ਲੱਗਦਾ ਕਿ ਮੇਲਿਆਂ ਦੀ ਕਿਵੇਂ ਸਾਲ ਸਾਲ ਭਰ ਉਡੀਕ ਹੁੰਦੀ ਸੀ। ਵਿਸਾਖੀ ਆਉਂਦੀ ਸੀ ਤਾਂ ਮੇਲੇ ਲੱਗਦੇ ਸੀ ਤਾਂ ਲੋਕ ਕਿਵੇਂ ਉੱਥੇ ਜਾ ਕੇ ਖਰੀਦਦਾਰੀਆਂ ਕਰਦੇ ਸੀ, ਮੇਲੇ ਦਾ ਰੰਗ ਵੇਖਦੇ ਸੀ। ਸੋ ਇਨ੍ਹਾਂ ਗੀਤਾਂ ਦੇ ਵਿਚ ਸਾਨੂੰ ਕਿਤੇ ਨਾ ਕਿਤੇ ਸਾਡਾ ਪੁਰਾਣਾ ਜਿਹੜਾ ਪੰਜਾਬ ਦਾ ਕਲਚਰ ਹੈ, ਵਿਰਾਸਤ ਹੈ, ਉਹ ਯਾਦ ਰਹਿੰਦੀ ਹੈ। ਇਸੇ ਤਰ੍ਹਾਂ ਹੀ ਪੰਜਾਬੀ ਫਿਲਮ ਮਿਊਜ਼ਿਕ ਤੁਸੀਂ ਇੰਜੋਏ ਕਰ ਰਹੇ ਹੋ ਜੀ। ਸਾਮੀ ਅਗਲਾ ਗੀਤ ਪ੍ਰੋਗਰਾਮ ਦੇ ਵਿਚ ਸੁਣਦੇ ਆ ਐਮੀ ਵਿਰਕ ਦੀ ਆਵਾਜ਼ ਦੇ ਵਿਚ, ਫਿਲਮ ਹੈ ਪੰਜਾਬੀਜ਼।

ਐਮੀ ਵਿਰਕ ਦੀ ਆਵਾਜ਼ ਦੇ ਵਿਚ ਸਾਹਮਣੇ ਹੁਣੇ ਤੁਸੀਂ ਇਹ ਗੀਤ ਸੁਣਿਆ, ਫਿਲਮ ਸੀ ਬੰਬੂ ਘਾਟ ਤੇ ਆਵਾਜ਼ ਸੀ ਐਮੀ ਵਿਰਕ ਤੇ ਰਾਸ਼ੀ ਸੂਦ ਦੀ। ਇਸ ਗੀਤ ਦੇ ਮਿਊਜ਼ਿਕ ਡਾਇਰੈਕਟਰ ਸਨ ਜਤਿੰਦਰ ਸ਼ਾਹ। ਸਾਹਮਣ ਪ੍ਰੋਗਰਾਮ ਚੱਲ ਰਿਹਾ ਪੰਜਾਬੀ ਫਿਲਮ ਸੰਗੀਤ ਤੇ ਇਸ ਪ੍ਰੋਗਰਾਮ ਦੀ ਖਾਸ ਗੱਲ ਵੀ ਇਹੀ ਹੈ ਕਿ ਇਸ ਵਿਚ ਲੋਕ ਧੁਨਾਂ ਦੀ ਮਿਠਾਸ ਤੁਹਾਨੂੰ ਸੁਣਨ ਨੂੰ ਮਿਲਦੀ ਹੈ, ਆਧੁਨਿਕ ਸੰਗੀਤ ਦਾ ਰੰਗ ਵੀ ਸੁਣਨ ਨੂੰ ਮਿਲਦਾ। ਕੋਸ਼ਿਸ਼ ਕੀਤੀ ਜਾਂਦੀ ਹੈ

ਹੈ ਕਿ ਸੰਗੀਤ ਦੇ ਨਾਲ ਤੁਹਾਨੂੰ ਜੋੜ ਕੇ ਰੱਖੀਏ, ਕਿਉਂਕਿ ਸੰਗੀਤ ਸਿਰਫ ਸਾਨੂੰ ਕੁਝ ਸਮੇਂ ਲਈ ਬੰਨ ਹੀ ਨਹੀਂ ਦਿੰਦਾ, ਬਲਕਿ ਸਾਡੇ ਚਿਹਰੇ ਦੇ ਉੱਤੇ ਮੁਸਕਾਨ ਤੇ ਸਾਡੇ ਦਿਲ ਨੂੰ ਖੁਸ਼ੀ ਦਾ ਇਜ਼ਹਾਰ ਵੀ ਦਿੰਦਾ। ਖੁਸ਼ੀ ਦੇ ਹਾਰਮੋਨਸ ਕਹਿੰਦੇ ਨੇ ਕਿ ਉਦੋਂ ਹੀ ਤੁਹਾਡੇ ਜ਼ਿਆਦਾ ਤੇਜ਼ ਹੁੰਦੇ ਨੇ ਜਦੋਂ ਤੁਸੀਂ ਉਹੋ ਜਿਹਾ ਕੁਝ ਕਰਦੇ ਹੋ ਜੋ ਕਰਕੇ ਤੁਹਾਨੂੰ ਤੁਹਾਡੇ ਦਿਲ ਦਿਮਾਗ ਨੂੰ ਸਕੂਨ ਮਿਲੇ, ਤੇ ਸੰਗੀਤ ਉਹਦੇ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਂਦਾ, ਕਿਉਂਕਿ ਸੰਗੀਤ ਸਾਨੂੰ ਦੇ ਖੁਸ਼ੀ ਦੇ ਹਾਰਮੋਨਸ ਨੂੰ ਤੇਜ਼ ਕਰਦਾ। ਤੇ ਜਦੋਂ ਵੀ ਕਦੇ ਮਨ ਉਦਾਸ ਹੋਵੇ ਜ਼ਰੂਰ ਸੰਗੀਤ ਸੁਣੋ। ਹਾਂ, ਜੇਕਰ ਸੰਗੀਤ ਤੋਂ ਇਲਾਵਾ ਤੁਹਾਡੇ ਕੁਝ ਹੋਰ ਵੀ ਸ਼ੌਂਕ ਨੇ, ਜਿਵੇਂ ਕਿ ਕਿਤਾਬ ਪੜ੍ਹਨਾ ਜਾਂ ਫਿਰ ਪੇਂਟਿੰਗ ਕਰਨਾ ਜਾਂ ਫਿਰ ਪੇੜ ਪੌਦਿਆਂ ਨੂੰ ਪਾਣੀ ਦੇਣਾ, ਤਾਂ ਆਪਣੇ ਸ਼ੌਂਕ ਹਮੇਸ਼ਾ ਪ੍ਰਮੁੱਖਤਾ ਦੇ ਉੱਤੇ ਰੱਖੋ, ਕਿਉਂਕਿ ਜਦੋਂ ਅਸੀਂ ਪ੍ਰੈਫਰੈਂਸ ਆਪਣੇ ਸ਼ੌਂਕ ਨੂੰ ਦਿੰਦੇ ਹਾਂ ਨਾ, ਤਾਂ ਫਿਰ ਸਾਡਾ ਉਦਾਸ ਮਨ ਜਿਹੜਾ ਹੈ ਬੜੀ ਜਲਦ ਖੁਸ਼ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਮੈਂ ਤੁਹਾਨੂੰ ਹੁਣ ਅਗਲਾ ਗੀਤ ਸੁਣਾ ਕੇ ਤੁਹਾਡੇ ਦਿਲ ਨੂੰ ਖੁਸ਼ ਕਰਨ ਵਾਲੀ ਹਾਂ, ਕਿਉਂਕਿ ਅਗਲਾ ਗੀਤ ਹੈ ਜੱਟ ਐਂਡ ਜੂਲੀਅਟ ਫਿਲਮ ਦੇ ਵਿੱਚੋਂ ਲਿਆ ਗਿਆ, ਆਵਾਜ਼ ਦਿਲਜੀਤ ਦੋਸਾਂਝ।

ਦਲਜੀਤ ਦੋਸਾਂਝ ਦੀ ਆਵਾਜ਼ ਦੇ ਵਿਚ ਤੁਸੀਂ ਇਹ ਗੀਤ ਸੁਣਿਆ ਜਿਸ ਵਿਚ ਸੁਪਨਿਆਂ ਦੀ ਗੱਲ ਹੋਈ ਹੈ। ਗੀਤਾਂ ਦੀ ਖਾਸੀਅਤ ਇਹੀ ਹੈ, ਕਦੀ ਇਹ ਸੁਪਨਿਆਂ ਦੀ ਗੱਲ ਕਰਦੇ ਨੇ, ਕਦੀ ਸਮੁੰਦਰ ਦੀ ਗੱਲ ਕਰਦੇ ਨੇ, ਕਦੀ ਮੌਸਮ ਦੀ ਗੱਲ ਕਰਦੇ ਨੇ, ਕਦੀ ਸੋਚਾਂ ਦੀ ਗੱਲ ਕਰਦੇ ਨੇ। ਕੁਝ ਗੀਤ ਸਿਰਫ ਗੀਤ ਨਹੀਂ ਹੁੰਦੇ, ਯਾਦਾਂ ਬਣ ਜਾਂਦੇ ਨੇ ਜੋ ਸਾਲਾਂ ਬਾਅਦ ਵੀ ਜੇਕਰ ਸੁਣੀਆਂ ਜਾਣ ਤਾਂ ਕੱਲ ਦੀ ਗੱਲ ਲੱਗਦੇ ਨੇ। ਅਜਿਹੇ ਇੱਕ ਹੋਰ ਖੂਬਸੂਰਤ ਗੀਤ ਨੂੰ ਸੁਣਦੇ ਹਾਂ ਜੋ ਸੋਚਾਂ ਦੀ ਗੱਲ ਕਰਦਾ ਹੈ। ਆਵਾਜ਼ ਹੈ ਅਮਰਿੰਦਰ ਗਿੱਲ ਦੀ ਤੇ ਫਿਲਮ ਹੈ ਇੱਕ ਕੁੜੀ ਪੰਜਾਬ ਦੀ।

ਸੋ ਇਸ ਗੀਤ ਦੇ ਨਾਲ ਹੀ ਨਾਲ ਸਾਮਿਨ ਹੁਣ ਆਪਣੀ ਦੋਸਤ ਸ਼ੀਤਲ ਨੂੰ ਪੰਜਾਬੀ ਫਿਲਮ ਮਿਊਜ਼ਿਕ ਸਿਲਸਿਲੇ ਦੇ ਨਾਲ ਨਾਲ ਦੇਸ਼ ਪੰਜਾਬ ਪ੍ਰੋਗਰਾਮ ਖਤਮ ਕਰਨ ਦੀ ਇੱਥੇ ਹੀ ਹੁਣ ਇਜਾਜ਼ਤ ਦਿਓ। ਖੁਦਾ ਹਾਫਿਜ਼।

ਹੁਣ ਤੁਸੀਂ ਸੁਣ ਰਹੇ ਸੀ ਦੇਸ਼ ਪੰਜਾਬ ਪ੍ਰੋਗਰਾਮ ਆਕਾਸ਼ਵਾਣੀ ਵਰਲਡ ਸਰਵਿਸ ਦਿਨ ਦੀ ਇਹ ਪੰਜਾਬੀ ਸੇਵਾ ਹੈ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

1 kHz, FM band 100.8 MHz, FM band 100.9 MHz, ਅਤੇ DTSD ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਹੁਣ ਪੇਸ਼ ਹੈ ਦਿਹਾਤੀ ਪ੍ਰੋਗਰਾਮ।

0: ਗਿਆ ਜੀ ਕੱਦੂ ਕਰਕੇ ਝੋਨਾ ਲਾਉਣ ਦਾ ਹਨਾ। ਇਸ ਤੋਂ ਇਲਾਵਾ ਇੱਕ DSR ਪ੍ਰਣਾਲੀ ਜਿਹੜੀ ਆ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਹਨਾ। ਸੋ ਜਿਹੜਾ ਰਵਾਇਤੀ ਢੰਗ ਆ ਉਹਦੇ ਨਾਲੋਂ ਤੇ ਜਿਹੜੀ DSR ਪ੍ਰਣਾਲੀ ਆ ਉਹਦੇ ਵਿੱਚ ਤੁਸੀਂ ਕੀ ਫਰਕ ਦੇਖਦੇ ਹੋ, ਤੇ ਦੂਸਰੀ ਗੱਲ ਇਹਨੂੰ ਤੁਸੀਂ ਕਿੰਨਾ ਅਡੋਪਟ ਕੀਤਾ ਇਸ ਤਕਨੀਕ ਨੂੰ, ਕਿੱਥੋਂ ਤੁਹਾਨੂੰ ਇਹਦੇ ਬਾਰੇ ਪਤਾ ਲੱਗਾ ਅਤੇ ਇਹਦੇ ਵਿੱਚ ਕੀ ਕੀ ਮੁਸ਼ਕਿਲਾਂ ਆਉਂਦੀਆਂ ਨੇ ਉਹ ਸਾਡੇ ਕਿਸਾਨ ਜਿਹੜੇ ਸਰੋਤਾਂ ਨੇ ਉਹਨਾਂ ਨੂੰ ਜ਼ਰੂਰ ਦੱਸੋ ਜੀ।
1: ਦੇਖੋ ਜੀ ਹੁਣ DSR ਜਾਂ ਪੁਰਾਣਾ ਜਿਹੜਾ ਹੈਗਾ ਆ ਕੱਦੂ ਕਰਕੇ ਝੋਨਾ ਲਾਉਣਾ,
0: ਹਾਂਜੀ
1: ਇਹ ਦੋਨੇ ਵੱਖਰੀ ਵੱਖਰੀ ਚੀਜ਼ ਆ
0: ਜੀ।
1: ਇਹਦੇ ਲਈ ਦੋਨਾਂ ਲਈ ਆਪਾਂ ਨੂੰ ਬਹੁਤ ਚੀਜ਼ਾਂ ਪਹਿਲਾਂ ਦੇਖਣੀਆਂ ਪੈਂਦੀਆਂ, ਆਪਣੀ ਜਿਹੜੀ ਹੈਗੀ ਆ ਮਿੱਟੀ ਕਿੱਦਾਂ ਦੀ ਆ,
0: ਹਾਂਜੀ
1: ਤੇ ਆਪਣੀ ਆਪਾਂ ਜਿਹੜੀ ਉਹ ਤੋਂ ਪਹਿਲਾਂ ਫਸਲ ਬੀਜੀ ਆ ਉਹ ਕਿੱਦਾਂ ਦੀ ਸੀਗੀ,
0: ਠੀਕ ਹੈ ਜੀ,
1: ਤੇ ਆਪਾਂ ਉਹ ਉਹ ਚ ਸਾਨੂੰ ਫਾਇਦਾ ਕਿਹ ਚ ਰਹੂਗਾ, DSR ਚ ਫਾਇਦਾ ਰਹੂਗਾ ਜਾਂ ਕੱਦੂ ਕਰਕੇ ਫਾਇਦਾ ਰਹੂਗਾ।
0: ਠੀਕ ਹੈ ਜੀ।
1: ਦੇਖੀਏ ਜੇ ਹੁਣ ਆਪਾਂ ਕਹੀਏ ਕਿ ਕਣਕ ਵਾਲੇ ਖੇਤ ਆ,
0: ਹਾਂਜੀ
1: ਆਪਾਂ ਕਣਕ ਵਾਲੇ ਖੇਤ ਚ ਆਪਾਂ DSR ਕਰ ਸਕਦੇ ਹਾਂ,
0: ਠੀਕ ਹੈ ਜੀ,
1: ਪਰ ਉਹਦੇ ਵਿੱਚ ਵੀ ਡਿਪੈਂਡ ਕਰਦਾ ਹੈ ਕਿ ਮਿੱਟੀ ਕਿੱਦਾਂ ਦੀ ਆ।
0: ਠੀਕ ਹੈ ਜੀ।
1: ਉਹ ਹੁਣ ਆਪਣੀ ਰੇਤਲੀ ਜ਼ਮੀਨ ਆ ਜਾਂ ਪੱਕੀ ਜ਼ਮੀਨ ਆ,
0: ਹਾਂਜੀ
1: ਹੁਣ ਉਹ ਜ਼ਮੀਨ ਤੇ ਵੀ ਡਿਪੈਂਡ ਕਰਦਾ ਆ।
0: ਠੀਕ ਹੈ।
1: ਜੇ ਹੁਣ ਆਪਾਂ ਕਹੀਏ ਕਿ ਉਧਰ ਆਪਾਂ ਮੱਕੀ ਦੀ ਫਸਲ ਬੀਜੀ ਆ,
0: ਅੱਛਾ ਜੀ,
1: ਮੱਕੀ ਦੀ ਫਸਲ ਤੋਂ ਬਾਅਦ ਆਪਾਂ DSR ਨਹੀਂ ਕਰ ਸਕਦੇ ਕਿਉਂਕਿ ਜਦੋਂ ਉਹਦੇ ਟਾਂਡੇ ਵਿੱਚ ਵਾਧਤੇ,
0: ਹਾਂਜੀ
1: ਫਿਰ DSR ਨਹੀਂ ਹੋ ਸਕਦਾ।
0: ਭਾਵ ਹੈ ਵੀ ਜਿਹੜੀ ਜਿਹੜਾ ਕਣਕ ਝੋਨਾ ਫਸਲੀ ਚੱਕਰ ਆ ਉਹਦੇ ਵਿੱਚ DSR ਕਿਤੇ ਨਾ ਕਿਤੇ ਵੱਧ ਕਾਮਯਾਬ ਆ।
1: ਹਾਂਜੀ
0: ਠੀਕ ਹੈ ਜੀ।
1: ਕਿਉਂਕਿ ਉਹਦੇ ਵਿੱਚ ਪਿਛਲੀ ਫਸਲ ਦਾ ਜਿਹੜਾ ਹੈਗਾ ਆ ਰਹਿੰਦ ਖੂੰਹਦ ਆ ਉਹ ਨਹੀਂ ਇੰਨੀ ਜ਼ਿਆਦਾ ਹੁੰਦੀ।
0: ਠੀਕ ਹੈ ਜੀ।
1: ਕਿਉਂਕਿ ਆਪਾਂ ਕਣਕ ਵੱਢੀ, ਕਣਕ ਵੱਢ ਕੇ ਤੂੜੀ ਬਣਾ ਲਈ, ਤਕਰੀਬਨ ਇੱਕ ਟਾਈਮ ਵੀ ਮਿਲ ਜਾਂਦਾ, ਅਪ੍ਰੈਲ ਤੋਂ ਜੂਨ ਤੱਕ ਦਾ ਟਾਈਮ ਮਿਲ ਜਾਂਦਾ, ਉਹ ਉਨੀ ਦੇਰ ਦੇ ਵਿੱਚ ਉਹ ਜਿਹੜਾ ਉਹਦਾ ਰਹਿੰਦ ਖੂੰਹਦ ਆ ਤਕਰੀਬਨ ਗਾਲੀ ਜਾਂਦਾ।
0: ਠੀਕ ਹੈ ਜੀ।
1: ਤੇ ਜਿਹੜੀ ਮੱਕੀ ਦੀ ਫਸਲ ਆ, ਮੱਕੀ ਦੀ ਹੁਣ ਜਿੱਦਾਂ ਆਪਣੇ ਪਿਛਲੇ ਥੋੜੇ ਸਾਲਾਂ ਤੋਂ ਮੱਕੀ ਬਹੁਤ ਜ਼ਿਆਦਾ ਵੱਧ ਰਹੀ ਆ, ਮੱਕੀ ਦੀ ਫਸਲ ਦੇ ਵਿੱਚ ਆਪਾਂ DSR ਨਹੀਂ ਕਰ ਸਕਦੇ।
0: ਠੀਕ ਹੈ ਜੀ।
1: ਮੱਕੀ ਦੀ ਫਸਲ ਕਿਉਂਕਿ ਮੱਕੀ ਜਦੋਂ ਵੱਢ ਲਈ ਕੰਬਾਈਨ ਨਾਲ ਵੱਢ ਹੁੰਦੀ ਆ, ਉਸ ਤੋਂ ਬਾਅਦ ਉਹਦੀ ਰਹਿੰਦ ਖੂੰਹਦ ਇੰਨੀ ਕੁ ਜ਼ਿਆਦਾ ਹੁੰਦੀ ਆ, ਉਹਦੇ ਟਾਂਡੇ ਇੰਨੇ ਹੁੰਦੇ ਆ, ਉਹ DSR ਨਹੀਂ ਚੱਲ ਸਕਦਾ।
0: ਠੀਕ ਹੈ ਜੀ। ਠੀਕ ਹੈ ਜੀ। ਹਨਾ ਤੇ ਹੁਣ ਜਿਹੜਾ ਝੋਨਾ ਚੱਲ ਰਿਹਾ ਅੱਜ ਕੱਲ੍ਹ, ਝੋਨੇ ਬਾਰੇ ਤੁਸੀਂ ਨਵੀਂ ਤਕਨੀਕ ਦੇ ਨਾਲ ਨਵੀਆਂ ਕੀ ਚੀਜ਼ਾਂ ਲੈ ਕੇ ਆ ਰਹੇ ਹੋ, ਜਿੱਦਾਂ ਅੱਜ ਕੱਲ੍ਹ ਝੋਨੇ ਵਿੱਚ ਹੁਣ ਫੰਗੀਸਾਈਡ ਦੀ ਸਪਰੇਅ ਹੋਊ ਉਹ ਭਰ ਰਹੀ ਆ,
1: ਹਾਂਜੀ
0: ਫੰਗੀਸਾਈਡ ਦੀ ਸਪਰੇਅ ਹੋ ਰਹੀ ਆ, ਹੋਰ ਨਵਾਂ ਕੀ ਕੁਛ ਕਰ ਰਹੇ ਹੋ ਤੁਸੀਂ?
1: ਜਿੱਦਾਂ ਹੁਣ ਤਾਂ ਆਪਾਂ ਨੂੰ ਇਹ ਆ ਕਿ ਵੱਧ ਤੋਂ ਵੱਧ ਆਪਾਂ ਝਾੜ ਲੈ ਸਕੀਏ।
0: ਬਿਲਕੁਲ ਜੀ।
1: ਹੁਣ ਇਹ ਉਹ ਪਹਿਲਾਂ ਵਾਲੀ ਗੱਲ ਨਹੀਂ ਹੈਗੀ ਕਿ ਆਪਾਂ ਆਂਡੀ ਗੁਆਂਢੀ ਦਾ ਦੇਖਿਆ ਉਹ ਸਪਰੇਅ ਕਰਨ ਲੱਗ ਪਿਆ ਤਾਂ ਆਪਾਂ ਵੀ ਕਰਨ ਲੱਗ ਪਈਏ,
0: ਸਹੀ ਗੱਲ
1: ਨਹੀਂ ਹੈਗਾ। ਹੁਣ ਆਪਾਂ ਨੂੰ ਆਪਣੀ ਜਿਹੜੀ ਵਰਾਇਟੀ ਬੀਜੀ ਆ ਉਹ
0: ਜੀ
1: ਉਹਦਾ ਧਿਆਨ ਰੱਖਣਾ ਪੈਣਾ ਕਿ ਇਹਨੂੰ ਕਿਹੜੀ ਬਿਮਾਰੀ ਪੈਂਦੀ ਆ, ਉਹਦੇ ਲਈ ਆਪਾਂ ਨੂੰ ਫੰਗੀਸਾਈਡ ਚਾਹੀਦਾ ਜਾਂ ਕਿ ਆਪਾਂ ਕਿੰਨੀ ਨਾਈਟ੍ਰੋਜਨ ਪਾਈ ਆ ਜਾਂ ਕਿੰਨੇ ਹੋਰ ਕੀ ਕਰ ਸਕੀਏ ਕਿ ਆਪਾਂ ਉਸ ਵਰਾਇਟੀ ਦਾ ਵੱਧ ਤੋਂ ਵੱਧ ਮੈਕਸੀਮਮ ਝਾੜ ਲੈ ਸਕੀਏ।
0: ਠੀਕ ਹੈ ਜੀ।
1: ਹੁਣ ਕਈ ਵਰਾਇਟੀਜ਼ ਆ ਉਹ ਲੌਂਗ ਵਰਾਇਟੀਜ਼ ਆ, ਉਹਨਾਂ ਨੂੰ ਨਾਈਟ੍ਰੋਜਨ ਕੋਈ ਇੰਨਾ ਜ਼ਿਆਦਾ ਲੋੜ ਜ਼ਿਆਦਾ ਪੈਂਦੀ ਆ।
0: ਠੀਕ ਹੈ ਜੀ।
1: ਉਹ ਨਵੀਆਂ ਵਰਾਇਟੀਜ਼ ਆ ਜਿੱਦਾਂ ਹਾਈਬ੍ਰਿਡ ਵਰਾਇਟੀਜ਼ ਆ ਜਾਂ PR 126 ਆ, ਉਹ ਸ਼ਾਰਟ ਟਰਮ ਵਰਾਇਟੀਜ਼ ਆ, ਉਹਨਾਂ ਨੂੰ ਇੰਨੀ ਨਾਈਟ੍ਰੋਜਨ ਦੀ ਨਹੀਂ ਲੋੜ ਹੈਗੀ।
0: ਠੀਕ ਹੈ ਜੀ।
1: ਤੇ ਉਨੀ ਜਲਦੀ ਪੱਕ ਜਾਂਦੀਆਂ,
0: ਹਾਂਜੀ,
1: ਤੇ ਉਹਨਾਂ ਦਾ ਝਾੜ ਵੀ ਵੱਧ ਹੈਗਾ।
0: ਠੀਕ ਹੈ ਜੀ।
1: ਬਿਮਾਰੀ ਜਿੰਨੀ ਆਪਾਂ ਛੋਟੀ ਫਸਲ ਹੋਊਗੀ ਉਹਨੂੰ ਉਨੀ ਬਿਮਾਰੀ ਘੱਟ ਹੋਊਗੀ, ਉਨੀਆਂ ਹੀ ਸਪਰੇਆਂ ਘੱਟ ਹੋਊਗੀਆਂ, ਉਨਾ ਹੀ ਆਪਣਾ ਖਰਚਾ ਘੱਟ ਹੋਊਗਾ।
0: ਠੀਕ ਹੈ ਜੀ। ਝੋਨੇ ਤੋਂ ਬਾਅਦ ਹੁਣ ਅਗਲੀ ਫਸਲ ਕਿਹੜੀ ਤੁਸੀਂ ਲਾਉਣ ਜਾ ਰਹੇ ਹੋ?
1: ਝੋਨੇ ਤੋਂ ਬਾਅਦ ਅਗਲੀ ਫਸਲ ਆਲੂਆਂ ਦੀ ਆਊਗੀ ਜੀ।
0: ਠੀਕ ਹੈ ਜੀ।
1: ਨਾਲ ਹੀ ਕਣਕ,
0: ਆਲੂ ਤੇ ਕਣਕ ਕਰ ਦਿਓ।
1: ਹਾਂਜੀ।
0: ਠੀਕ ਹੈ ਜੀ। ਸੋ ਝੋਨੇ ਦਾ ਜਿਹੜਾ ਪਰਾਲੀ ਪ੍ਰਬੰਧਨ ਆ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਤੇ ਤੁਸੀਂ ਕਿਸ ਤਰੀਕੇ ਨਾਲ ਇਹ, ਕਿਉਂਕਿ ਵੱਡੀ ਸਮੱਸਿਆ ਜੀ ਪ੍ਰਿੰਸ ਦੀਪ ਜੀ, ਝੋਨਾ ਜਿਹੜਾ ਆ ਉਹਦਾ ਜਿਹੜੀ ਪਰਾਲੀ ਆ ਉਹਨੂੰ ਸਾਂਭ ਸੰਭਾਲ ਨੂੰ ਲੈ ਕੇ ਤੁਹਾਨੂੰ ਪਤਾ ਸਰਕਾਰਾਂ ਵੀ ਜ਼ੋਰ ਲਾ ਰਹੀਆਂ ਨੇ ਹਨਾ, ਕਿਤੇ ਨਾ ਕਿਤੇ ਜਿਹੜਾ ਵੱਡਾ ਜ਼ਿਮੀਦਾਰ ਆ ਜਿੱਦਾਂ ਤੁਸੀਂ ਗੱਲ ਕੀਤੀ ਪਿੱਛੇ ਵੀ ਹਨਾ, ਉਹ ਤਾਂ ਪਰਾਲੀ ਨੂੰ ਵਿੱਚ ਵਾਹ ਕੇ ਕਣਕ ਵਾਲੀ ਵੀ ਜਾਂ ਝੋਨੇ ਵਾਲੀ ਵੀ ਮੱਕੀ ਵਾਲੀ ਵੀ ਟਾਂਡੇ ਜਿਹੜੇ ਵਿੱਚ ਵਾਹ ਕੇ ਉਹ ਸਾਰ ਲੈਂਦਾ ਆ, ਪਰ ਇੱਕ ਜਿਹੜਾ ਛੋਟਾ ਜ਼ਿਮੀਦਾਰ ਆ ਉਹ ਕਿਤੇ ਨਾ ਕਿਤੇ ਬੇਵੱਸ ਹੋ ਜਾਂਦਾ ਆ ਉਹ ਸਿਸਟਮ ਦੇ ਅੱਗੇ ਹਨਾ। ਸੋ ਇਹਦੇ ਵਿੱਚ ਤੁਸੀਂ ਆਪਣੇ ਵਿਚਾਰ ਇਹ ਦੱਸਿਓ ਕਿ ਪਹਿਲੀ ਗੱਲ ਤਾਂ ਪਰਾਲੀ ਦਾ ਪ੍ਰਬੰਧ ਤੁਸੀਂ ਕਿਵੇਂ ਕਰਦੇ ਹੋ ਤੇ ਛੋਟੇ ਜ਼ਿਮੀਦਾਰ ਵਾਸਤੇ ਤੁਹਾਡੀ ਕੀ ਸਲਾਹ ਹੈ?
1: ਦੇਖੋ ਅਸੀਂ ਜਿੰਨਾ ਕੁ ਝੋਨੇ ਤੋਂ ਬਾਅਦ ਆਲੂ ਬੀਜਣੇ ਹੁੰਦੇ ਆ ਨਾ, ਉਹਦੇ ਵਿੱਚ ਤਾਂ ਅਸੀਂ ਪਹਿਲਾਂ ਤਾਂ ਜਦੋਂ ਹਾਂਜੀ ਜਿਹੜਾ ਝੋਨੇ ਤੋਂ ਬਾਅਦ ਅਸੀਂ ਆਲੂ ਬੀਜੀਦੇ ਆ, ਆਲੂ ਤੇ ਕਣਕ ਬੀਜਦੇ ਆ।
0: ਠੀਕ ਹੈ ਜੀ।
1: ਜਿਹੜੀ ਹੁਣ ਜਦੋਂ ਆਪਾਂ ਜੇ ਕਰੀਏ ਕਿ ਆਲੂਆਂ ਦੀ ਫਸਲ, ਆਲੂਆਂ ਲਈ ਫਸਲ ਲਈ ਜਦੋਂ ਆਪਾਂ ਝੋਨਾ ਵਢਾ ਲਿਆ,
0: ਹਾਂਜੀ,
1: ਉਸ ਤੋਂ ਬਾਅਦ ਉਸੇ ਕੰਬਾਈਨ ਨਾਲ ਵਢਾਈ ਦਾ ਜਿਹਦੇ ਪਿੱਛੇ SMS ਹੋਵੇ।
0: ਠੀਕ ਹੈ ਜੀ।
1: SMS ਨਾਲ ਪਹਿਲੀ ਬਰੀਕ ਹੋ ਜਾਂਦਾ,
0: ਅੱਛਾ ਜੀ,
1: ਉਸ ਤੋਂ ਬਾਅਦ ਅਸੀਂ ਉਸੇ ਖੇਤ ਦੇ ਵਿੱਚ ਮਲਚਰ ਫੇਰਦੇ ਆ।
0: ਠੀਕ ਹੈ ਜੀ।
1: ਮਲਚਰ ਦਾ ਜਿਹੜਾ ਉਹਦੇ ਹੈਗੇ ਜਿਹੜਾ ਖੜੇ ਰਹਿ ਗਏ ਆ ਉਹਦੇ ਗਾਚੇ ਜਿਹੜੀ ਪਰਾਲੀ ਆ ਉਹ ਬਰੀਕ ਹੋ ਜਾਂਦੀ ਆ।
0: ਠੀਕ ਹੈ ਜੀ।
1: ਤੇ ਉਸ ਤੋਂ ਬਾਅਦ ਅਸੀਂ ਇੱਕ ਵਾਰ ਉਹਨਾਂ ਨੂੰ ਰੋਟਾਵੇਟਰ ਨਾਲ ਬੋਨੇ ਆ।
0: ਠੀਕ ਹੈ ਜੀ।
1: ਰੋਟਾਵੇਟਰ ਨਾਲ ਬੋਨ ਨਾਲ ਇਦਾਂ ਹੋ ਜਾਂਦਾ ਕਿ ਜਿਹੜੇ ਉਹ ਗਾਚੇ ਤੇ ਉਹ ਮਿੱਟੀ ਦੇ ਵਿੱਚ ਥੋੜੇ ਮਿਕਸ ਹੋ ਜਾਂਦੇ ਆ।
0: ਹਾਂਜੀ।
1: ਉਸ ਤੋਂ ਬਾਅਦ ਪਲਾਓ ਕਰੀਦਾ।
0: ਠੀਕ ਹੈ ਜੀ।
1: ਤੇ ਪਲਾਓ ਆਪਾਂ ਉਹਨੂੰ ਪੰਜਾਬੀ ਕਹਿ ਰਹੀਏ ਪਲਟਾਵਾਂ।
0: ਹਾਂਜੀ।
1: ਪਲਟਾ ਉਹਨੂੰ ਸਾਰੀ ਮਿੱਟੀ ਨੂੰ ਪਲਟ ਦੇਣਾ।
0: ਠੀਕ ਹੈ ਜੀ।
1: ਜਿਹੜਾ ਪਰਾਲੀ ਆ ਉਹ ਥੱਲੇ ਦੱਬ ਹੋ ਜਾਂਦੀ ਆ ਤੇ ਉੱਪਰ ਮਿੱਟੀ ਆ ਜਾਂਦੀ ਆ।
0: ਠੀਕ ਹੈ ਜੀ।
1: ਉਸ ਤੋਂ ਉੱਪਰ ਅਸੀਂ ਇੱਕ ਵਾਰ ਫੇਰ ਦੁਬਾਰਾ ਰੋਟਾਵੇਟਰ ਫੇਰਦੇ ਆ।
0: ਠੀਕ ਹੈ ਜੀ।
1: ਰੋਟਾਵੇਟਰ ਫੇਰਨ ਤੋਂ ਬਾਅਦ ਅਸੀਂ ਉਹਨਾਂ ਨੂੰ ਦੋ ਤਿੰਨ ਦਿਨ ਲਈ
0: ਆਲੂ ਤੇ

0: ਮਤਲਬ ਜਿਹੜੀ ਆ ਇਹ ਸਾਰਾ ਪ੍ਰੋਸੈਸ ਕਰਨ ਤੋਂ ਬਾਅਦ ਫਿਰ ਤੁਸੀਂ ਬੀਜਦੇ ਆ?
1: ਨਹੀਂ ਜੀ, ਕਣਕ ਬੀਜਦੇ ਆ ਤੇ ਕਣਕ ਤਾਂ ਆਪਾਂ ਜਿਹੜੀ ਹੈਗੀ ਸੁਪਰ ਸੀਡਰ ਨਾਲ ਬੀਜ ਸਕਦੇ ਆ।
0: ਠੀਕ ਹੈ ਜੀ।
1: ਪਰ ਅਸੀਂ ਜੋ ਕਰਦੇ ਆ, ਅਸੀਂ ਇੱਦਾਂ ਕਰਦੇ ਆ ਕਿ ਜਿਹੜੀ SMS ਵਾਲੀ ਮਸ਼ੀਨਾਂ ਝੋਨਾ ਵਢਾਉਣ ਤੋਂ ਬਾਅਦ ਜਿਹੜੇ ਖੇਤਾਂ ਵਿੱਚ ਕਣਕ ਬੀਜਣੀ ਆ, ਅਸੀਂ ਉੱਥੇ ਤਵੀਆਂ ਨਾਲ ਵਾਹੀਦਾ।
0: ਅੱਛਾ ਜੀ।
1: ਤਵੀਆਂ ਨਾਲ ਵਾਹੁਣ ਦੇ ਨਾਲ ਇੱਦਾਂ ਹੁੰਦਾ ਕਿ ਇੱਕ ਤਾਂ ਉਹ ਜਿਹੜਾ ਹੈਗਾ ਆ ਪਰਾਲੀ ਥੋੜੀ ਜੀ ਮਿੱਟੀ ਦੇ ਨਾਲ ਮਿਕਸ ਹੋ ਜਾਂਦੀ ਆ, ਉਹਨਾਂ ਨਾਲ ਫਿਰ ਸੁਪਰ ਸੀਡਰ ਉਨਾ ਹੀ ਸੌਖਾ ਚੱਲਦਾ। ਜੇ ਆਪਾਂ ਸਿੱਧਾ ਸੁਪਰ ਸੀਡਰ ਚਲਾਉਂਦੇ ਆ ਤੇ ਜਿੱਥੇ ਜਿੱਥੇ ਉਹ ਜਿਹੜੀ ਕੰਬਾਈਨ ਦੀ ਪਿੱਛੇ ਰਹਿਣ ਖੁੰਡੀ ਗਿਆ ਹੁੰਦਾ ਉਹ ਫਿਰ ਬਹੁਤ ਮੁਸ਼ਕਲ ਆਉਂਦੇ ਆ, ਛੋਟਾ ਟਰੈਕਟਰ ਚੰਗੀ ਤਰ੍ਹਾਂ ਚਲਾ ਨਹੀਂ ਸਕਦਾ, ਫਿਰ ਪਿੱਛੇ ਸਫਾਈ ਵੀ ਨਹੀਂ ਆਉਂਦੀ।
0: ਠੀਕ ਹੈ ਜੀ। ਪ੍ਰਿੰਸ ਦੀਪ ਜੀ, ਜਿਵੇਂ ਤੁਸੀਂ ਆਲੂ ਤੋਂ ਪਹਿਲਾਂ ਦੱਸਿਆ ਵੀ ਆਲੂ ਬੀਜਣ ਤੋਂ ਪਹਿਲਾਂ ਤੁਸੀਂ ਸਭ ਤੋਂ ਪਹਿਲਾਂ ਝੋਨਾ ਵਢਾਉਣ ਤੋਂ ਬਾਅਦ ਵਢਾਉਣਾ ਪਹਿਲਾਂ SMS ਵਾਲੀ ਕੰਬਾਈਨ ਦੇ ਨਾਲ ਆ, ਉਸ ਤੋਂ ਬਾਅਦ ਫਿਰ ਤੁਸੀਂ ਮਲਚਰ, ਮਲਚਰ ਤੋਂ ਬਾਅਦ ਰੋਟਾਵੀਟਰ, ਰੋਟਾਵੀਟਰ ਤੋਂ ਬਾਅਦ ਤੁਸੀਂ ਜਿਹੜਾ ਬਲਟਾਵਾ ਹਾਲਿਆ ਉਹ ਫੇਰਦੇ ਹੋ, ਹਨਾ? ਸੋ ਇਹ ਪ੍ਰੋਸੈਸ ਕਰਦਿਆਂ ਨੂੰ ਤਕਰੀਬਨ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਜੀ, ਤੇ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਕਿੱਥੋਂ ਮਿਲੀ? ਪਹਿਲੀ ਗੱਲ ਤਾਂ ਇਹ ਦੱਸ ਦਿਓ ਕਿੰਨਾ ਸਮਾਂ ਹੋ ਗਿਆ ਤੇ ਇਹਦੇ ਕੀ ਫਾਇਦੇ ਜਿਹੜੇ ਆ ਉਹ ਤੁਸੀਂ ਹਾਲੇ ਤੱਕ ਪ੍ਰਾਪਤ ਕੀਤੇ ਨੇ?
1: ਦੇਖੋ ਜੀ, ਮੇਰੇ ਤੋਂ ਪਹਿਲਾਂ ਮੇਰੇ ਪਿਤਾ ਜੀ ਕਰਦੇ ਸੀਗੇ, ਉਹ ਵੀ ਇਹੀ ਇਦਾਂ ਹੀ ਕਰਦੇ ਸੀ ਜਦੋਂ ਦੀਆਂ ਆਹ ਮਸ਼ੀਨਾਂ ਆਈਆਂ ਆ। ਪਹਿਲਾਂ ਤਾਂ ਆਪਣੇ ਪਲਟਾਵਾਂ ਜਾਂ ਮਲਚਰ ਵਗੈਰਾ ਨਹੀਂ ਸੀਗੇ, ਪਿਛਲੇ 9-10 ਸਾਲ ਤੋਂ ਇਹ ਆਈਆਂ ਆ, ਅਸੀਂ ਉਦੋਂ ਤੋਂ ਹੀ ਕਰ ਰਹੇ ਹਾਂ।
0: ਠੀਕ ਹੈ ਜੀ।
1: ਤੇ ਉਹ ਪਹਿਲਾਂ ਕਰਦੇ ਸੀ, ਉਸ ਤੋਂ ਬਾਅਦ ਜਦੋਂ ਦਾ ਮੈਂ ਆਇਆ ਤੇ ਮੈਂ ਉਹ ਕਰਦਾ ਪਿਆ।
0: ਠੀਕ ਹੈ ਜੀ। ਇਹਦੇ ਫਾਇਦੇ ਜੀ,
1: ਇਹਦੇ ਫਾਇਦੇ ਸਾਨੂੰ ਤਾਂ ਬਹੁਤ ਲੱਗਦੇ ਆ।
0: ਹਾਂਜੀ।
1: ਜਿੱਦਾਂ ਹੁਣ ਜੇ ਆਪਾਂ ਪਰਾਲੀ ਆ ਝੋਨਾ ਵੱਢਣ ਤੋਂ ਬਾਅਦ ਜੇ ਅੱਗ ਲਾਤੀ, ਸਾਰਾ ਕੁਝ ਸਵਾਹ ਹੋ ਜਾਣਾ।
0: ਠੀਕ ਹੈ ਜੀ।
1: ਤੇ ਜਿੰਨੇ ਮਿੱਤਰ ਕੀੜੇ ਕਹਿ ਲਈਏ ਜਾਂ ਆਪਣਾ ਗਡੋਏ ਆ ਜਾਂ ਜੋ ਵੀ ਤਰ੍ਹਾਂ ਦਾ ਜੋ ਰਹਿੰਦ ਖੂੰਦ ਨੇ ਆਪਣੀ ਅਗਲੀ ਫਸਲ ਨੂੰ ਤਾਕਤ ਦੇਣੀ ਆ, ਉਹ ਸਾਰੀ ਆਪਾਂ ਸਾੜ ਕੇ ਸਵਾਹ ਕਰ ਦਿੰਦੇ।
0: ਬਿਲਕੁਲ ਜੀ, ਬਿਲਕੁਲ।
1: ਤੇ ਜਿਹੜੀ ਆਪਾਂ ਵਿੱਚ ਵਾਹਤੀ ਆ ਉਹ ਅਗਲੀ ਫਸਲ ਨੂੰ ਘਿਓ ਵਾਂਗ ਲੱਗਦੀ ਆ।
0: ਠੀਕ ਹੈ ਜੀ।
1: ਜਿੱਦਾਂ ਜਿੱਦਾਂ ਜੋ ਜੋ ਉਹਨੂੰ ਲੋੜ ਪੈਣੀ ਆ, ਕਈ ਚੀਜ਼ਾਂ ਇੱਦਾਂ ਕਿ ਆਪਾਂ ਜਿਹੜੀ ਕੋਈ ਵੀ ਫਸਲ ਬੀਜਦੇ ਜਾਂ ਆਪਾਂ ਕਣਕ ਬੀਜਦੇ ਆ, ਕਣਕ ਲਈ ਆਪਣੇ ਜ਼ਿਆਦਾਤਰ ਕਿਸਾਨ ਇਹ ਸੋਚਦੇ ਆ ਕਿ ਬੀਜਣ ਲੱਗੇ DAP ਤੇ ਬਾਅਦ ਚ ਯੂਰੀਆ ਪਾ ਦੋ ਤੇ ਬਸ ਕੰਮ ਖਤਮ ਹੋ ਗਿਆ।
0: ਬਿਲਕੁਲ ਜੀ, ਬਿਲਕੁਲ।
1: ਪਰ ਜਿਹੜੇ ਮਾਈਕਰੋ ਨਿਊਟ੍ਰੀਐਂਟ ਆ ਜਾਂ ਹੋਰ ਤੱਤ ਆ ਛੋਟੇ, ਉਹ ਆਪਾਂ ਨਹੀਂ ਪਾਉਂਦੇ, ਜਿਹੜੇ ਕਿ ਇਹ ਪਰਾਲੀ ਦੇ ਵਿੱਚੋਂ ਉਹ ਫਸਲ ਨੂੰ ਮਿਲਦੇ ਆ।
0: ਠੀਕ ਹੈ ਜੀ।
1: ਤੇ ਤੁਸੀਂ ਦੇਖੋਗੇ ਕਿ ਜਿਹੜੇ ਖੇਤ ਦੇ ਵਿੱਚ ਹਰ ਸਾਲ ਪਲਾਓ ਜਾਂ ਹਰ ਸਾਲ ਪਰਾਲੀ ਵਾਹੁੰਦੇ ਆ ਆਪਾਂ, ਉਹਦੇ ਨਾਲ ਦੂਸਰੇ ਖੇਤ ਉਦਾਂ ਹੀ ਫਰਕ ਦੇਖਣ ਨੂੰ ਹੀ ਫਰਕ ਪਤਾ ਲੱਗ ਜਾਂਦਾ।
0: ਠੀਕ ਹੈ ਜੀ। ਸੋ ਪ੍ਰਿੰਸ ਦੀਪ ਜੀ, ਤੁਸੀਂ ਇੱਥੇ ਸਾਡੇ ਕੋਲ ਆਏ, ਸਾਡੇ ਨਾਲ ਤੁਸੀਂ ਗੱਲਬਾਤ ਕੀਤੀ, ਕਿਸ ਤਰੀਕੇ ਦੇ ਨਾਲ ਤੁਸੀਂ ਜਿਹੜਾ ਆ ਉਹ ਖੇਤੀ ਵਿੱਚ ਵਿਭਿੰਨਤਾ ਲੈ ਕੇ ਆ ਰਹੇ ਹੋ, ਤੁਸੀਂ ਜਿਹੜਾ ਖੇਤੀ ਦਾ ਫਸਲੀ ਚੱਕਰ ਆ ਉਹਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਹੋ, ਜਿਵੇਂ ਤੁਸੀਂ ਦੱਸਿਆ ਕਿ ਕਣਕ ਝੋਨੇ ਤੋਂ ਹਟ ਕੇ ਤੁਸੀਂ ਆਲੂ ਅਤੇ ਮੂੰਗੀ ਜਿਹੜੀ ਆ ਉਹ ਫਸਲ ਵੀ ਵਿੱਚ ਬੀਜ ਰਹੇ ਹੋ, ਅਤੇ ਜਿਹੜਾ ਪਰਾਲੀ ਪ੍ਰਬੰਧਨ ਆ ਉਹ ਤੁਸੀਂ ਬਹੁਤ ਸੁਚੱਜੇ ਢੰਗ ਦੇ ਨਾਲ ਸਮਝਾਇਆ ਕਿ ਕਿਵੇਂ ਜਿਹੜੇ ਕਿਸਾਨ ਆ ਉਹ ਇਸ ਦਾ ਲਾਹਾ ਲੈ ਸਕਦੇ ਨੇ, ਹਨਾ? ਸੋ ਤੁਹਾਡਾ ਇੱਥੇ ਆਇਆਂ ਤੇ ਇੱਕ ਵਾਰੀ ਬਹੁਤ ਬਹੁਤ ਮੇਰੇ ਵੱਲੋਂ ਵੀ ਅਤੇ ਸਾਡੇ ਸਾਰੇ ਹੀ ਕਿਸਾਨ ਸਰੋਤਾ ਵੱਲੋਂ ਬਹੁਤ ਬਹੁਤ ਧੰਨਵਾਦ ਜੀ।
1: ਥੈਂਕ ਯੂ। ਧੰਨਵਾਦ ਜੀ।
2: ਦੋ ਬੋਲ ਗੀਤ ਸੁਣਾਈਏ ਤੁਹਾਨੂੰ।

ਦਾਨ ਬੋਡੇ ਕਦਾਨ ਵਿਸਾਹ ਦਾਨ ਪਰ ਸਾਦਾਨ ਦਾਨ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਡੂੰਘੇ